0: بخشیشاں بڑیاں رحمت بولے انہاں دا من آیا بھی چلو مہاراج ایک دو نگر اگے لنگے نے ہو کے آئیے تے کہندے سارے پنڈ چوں ٹگا ٹگا اکٹھا کر کے ایک تھیلی چ ٹگے پا لے تے گڑ دی روڑی روڑی اکٹھی کر کے تے گڑ لے لیا ستگرو مہاراج دے درشن کرن جا رہے ہیں بھی ہاتھ چ کچھ لے کے کچھ سنگت ادھروں واپس آ رہی سی انہوں نے جدو پوچھ دے رہے بھی گرو تیگ بہادر کیڑی چیز تے خوش ہوندے نے تے او جڑا بھی اگوں ملدا او کہندا او تے پریم دے بھکھے نے وستو دی تھوڑی گل ہے او تے پریم دے بھکھے نے کہندے پندھیری نگر والیاں نے بیٹھ کے کہندے جے پریم دے بھکھے نے تے آپاں گڑ ایویں لے چلنے ہاں چل آپاں کھا لینے ہاں کہندے جننے سی سارے بہ کے گڑ کھا لیا تھیلی اجے ہے پھر ترے جاندے پوچھتے ہیں بھی گرو تیگ بہادر جی دے تسی درشن کر کے آ رہے ہو سنگ جڑی آؤں دی سی ہاں بھائی وہ کیڑی گل تے خوش ہوندے ہیں ہر کوئی کہندا او تے پریم دے بھکھے نے پاونی بھگت پائے کوڑی اگر بھاگ رکھے تاہیں گرو سرب ندان دان دیت ہے وہ پریم دے بھکھے نے آپ چ سلاح کر دے بھی جی ستگرو پریم دی بھکھے نے تے آپ ٹویا پٹ کے ٹگیاں دی تھیلی نپ دینے ہاں واپسی تے لے جاں گے پھر کی لوڑ ہے دین دی اشارہ جدوں اتھے پہنچے تے بڑیاں لمیاں ڈنڈوتاں کر کے آکھن تن گرو تیگ بہادر جی مہاراج جی نو اسی تواڈے ہاں اسی تیرے ہاں گھنٹا دو گھنٹے بیٹھ کے جدوں گئے تے سکھ پوچھ دے رہے مہاراج بڑیاں لمیاں ڈنڈوتاں کردے پے سی بڑا کچھ بولدے پے سی بڑی شردا وکھا رہے سی تے مہاراج دے اگوں مکھ چوں بچن نکلیا کہ خالی آئے تے خالی گئے آکھو ستنام ہردے چوں بھی خالی ہاتھ چوں بھی خالی وہ بھکھا نہیں ہے ہردے چوں بھی خالی ہاتھ چوں بھی خالی وہ بھکھا نہیں ہے تسی کئی واری شہیداں جاؤ دربار صاحب جاؤ میرے نال بھی بیت دیئے کہ انے دماغ وچ خیال چل رہے ہوندے نے بندہ اندر پرکرما کر کے باہر بھی آ جاندا تے خیالاں دی لڑی ادھر کتے لگی ہوندی ہے او اسی خالی ہو ہے سرتی تے ایک منٹ بھی نہ لگی سنت بابا اتم سنگھ جی دے بچن نے جدوں بھی کتے گرو گھر جان دا سواں ملے اکھاں دے جیبے بھر کے لیاونے درشناں نال کنا دے جیبے بھر کے لیاونے گربانی دی وچار دے نال رسنا دا جیڑا جیبا اے وی بھر کے لیاونا او دے صفت صلاح گاؤن دے نال ہتھاں دے وی دوویں جیبے بھر کے لیاونے سیوا دے نال جدوں وی کتے جاؤ اے جیبے بھریا کرو خالی نہیں یہ ہیں نل کلاس ایک تھوڑے جے اس تو اتے ٹپ دے نے جنہاں نو تھرڈ کلاس دے جیو کیا جاندا ہے ورتاں دے یگ کرا کے انہاں دے بل نال رب نو پاونا چاہندے نے ورت رکھ کے جگ کر کے انہاں دے بل نال
1: ਸਾਡੇ ਲਈ ਖੰਡ ਪਾਠ ਵੀ ਯੱਗ ਹੈ। ਮਾਇਆ ਦੇ ਬਲ ਨਾਲ ਵੀ ਮੈਂ ਇਹਨੇ ਘਰ ਖੰਡ ਪਾਠ, ਪਰ ਮਾਇਆ ਦਾ ਹੀ ਬਲ, ਹੱਥੀ ਸੇਵਾ ਨਹੀਂ। ਇਸ ਬਲ ਨਾਲ ਚਾਹੁੰਦੇ ਵੀ ਪਾ ਲਈਏ। ਇਹ ਥੋੜੇ ਜੇ ਉੱਤੇ ਆਏ ਨੇ ਪਰ ਥਰਡ ਕਲਾਸ, ਇਹਨਾਂ ਢੰਗਾਂ ਦੇ ਗੱਲ ਚੰਗੀ ਹੈ ਪਰ ਇਹਨਾਂ ਨੂੰ ਧੁਰ ਪਹੁੰਚੇ ਨਹੀਂ ਕਿਹਾ ਜਾ ਸਕਦਾ। ਥੋੜੇ ਜੇ ਇਹਨਾਂ ਤੋਂ ਉੱਤੇ ਉੱਠਦੇ ਨੇ ਜਿਨ੍ਹਾਂ ਨੂੰ ਫਿਰ ਸੈਕਿੰਡ ਕਲਾਸ ਦੇ ਜੀਵਾਂ ਚ ਆਉਂਦੇ ਨੇ, ਧਿਆਨ ਭਗਤੀ ਯੋਗ ਸਾਧਨਾ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ। ਇੱਕ ਇਹਨਾਂ ਤੋਂ ਉੱਤੇ ਚੌਥੀ ਕਲਾਸ ਦੇ ਜੀਵ ਨੇ ਜਿਹੜੇ ਪ੍ਰੇਮ ਚ ਆ ਜਾਂਦੇ ਨੇ, ਆਖੋ ਸਤਨਾਮ, ਉੱਤਮ ਕਲਾਸ। ਹੁਣ ਇਸ਼ਾਰਾ ਲੈਣਾ ਜਰਾ, ਭਗਤੀ ਯੋਗ ਸਾਧਨਾ ਨੇਮ ਇਹਦੇ ਬਲ ਨਾਲ ਰੱਬ ਨੂੰ ਪਾਉਣਾ, ਇਹ ਵੀ ਮੱਧਮ ਕਲਾਸ ਹੈ ਤੀਜੇ ਨੰਬਰ ਦੇ। ਚੌਥੇ ਨੰਬਰ ਦੇ ਪ੍ਰੇਮ ਆ ਗਿਆ, ਇਹਦਾ ਨਿਤਾਰਾ ਮੈਂ ਕਿਵੇਂ ਕਰਾਂ? ਜਿਵੇਂ ਤੁਹਾਡੇ ਚੋਂ ਕੋਈ ਸਰੀਰ ਹੋਵੇ ਤੇ ਉਹਨੂੰ ਸਵਾ ਸੱਤ ਸੱਤ, ਵੀਹ ਤੇ ਪੱਚੀ ਤੇ ਸਾਢੇ ਸੱਤ ਦੇ ਕਰੀਬ ਫਿਕਰ ਲੱਗ ਜੇ ਵੀ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ, ਰਹਿਰਾਜ ਸਾਹਿਬ ਕਰੇ, ਉਸ ਤੋਂ ਬਾਅਦ ਦਿਮਾਗ ਚ ਖਾਨਾ ਹੋਵੇ, ਕਰ ਲਈ ਬਸ। ਹੁਣ ਟੀਵੀ ਲਾਵੇ, ਕੋਈ ਹੋਰ ਚੀਜ਼ ਦੀ ਖੇਡ ਚ ਬਹਿ ਜਾਵੇ, ਗੁਟਕਾ ਰੱਖਤਾ, ਕੰਮ ਮੁੱਕ ਗਿਆ। ਇਹ ਤੀਜੀ ਤਰ੍ਹਾਂ ਦੇ ਜੀਵ, ਮੱਧਮ ਕਲਾਸ, ਪ੍ਰੇਮ ਚ ਨਹੀਂ। ਪ੍ਰੇਮ ਕੀ ਹੈ? ਉਹਨੂੰ ਵੀ ਫਿਕਰ ਹੈ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ, ਕਰਾਂ, ਪਰ ਕਰਨ ਤੋਂ ਬਾਅਦ ਉਹ ਇਹ ਨਹੀਂ ਸਮਝਦਾ ਕੰਮ ਮੁੱਕ ਗਿਆ। ਆਖੋ ਸਤਨਾਮ, ਤਾਂ ਵੀ ਉਹਦਾ ਸਿਮਰਨ ਚੱਲ ਰਿਹਾ, ਪ੍ਰੇਮ ਚ ਆ ਗਿਆ। ਉੱਤਮ ਕਲਾਸ, ਤੁਹਾਡੇ ਚੋਂ ਕੋਈ ਸਵੇਰੇ ਜਾਂਦੇ ਸ਼ਹੀਦਾਂ ਦਰਬਾਰ ਸਾਹਿਬ, ਕਈ ਸ਼ਾਮ ਨੂੰ ਜਾਂਦੇ, ਕਈ ਰਾਤ ਨੂੰ ਜਾਂਦੇ, ਘਰੋਂ ਨਿਕਲੇ ਸ਼ਹੀਦਾਂ ਜਾ ਰਹੇ, ਕਾਰ ਚ ਬੈਠੇ, ਸਕੂਟਰ ਤੇ ਬੈਠੇ, ਦੋਵੇਂ ਜੀ ਗੱਲਬਾਤ ਦੁਨਿਆਵੀ ਦੁੱਖ ਸੁੱਖ ਫਰੋਲਿਆ ਜਾ ਰਿਹਾ, ਸ਼ਹੀਦਾਂ ਪਹੁੰਚੇ, ਨਮਸਕਾਰ ਕੀਤੀ, ਬੈਠੇ ਪੰਜ ਦਸ ਮਿੰਟ, ਬਾਹਰ ਆਏ, ਹੋਰ ਕੁਝ ਸੱਜਣ ਰਿਸ਼ਤੇਦਾਰ ਮਿਲ ਕੇ ਗੱਲਾਂ ਬਾਤਾਂ ਮਾਰੀਆਂ, ਫਿਰ ਬੈਠੇ ਆਪਣੀ ਕਨਵੈਂਸ ਤੇ, ਘਰ ਆ ਗਏ। ਇਹ ਮੱਧਮ ਕਲਾਸ। ਉਹ ਤੁਹਾਡੇ ਜੋ ਜੀਵ ਸ਼ਾਮ ਨੂੰ ਜਾਂ ਸਵੇਰੇ ਸਕੂਟਰ ਤੇ ਜਾਂ ਕਾਰ ਤੇ ਸ਼ਹੀਦਾਂ ਜਾਣਾ ਹੈ, ਦਰਬਾਰ ਸਾਹਿਬ ਜਾਣਾ ਹੈ, ਤੇ ਘਰੋਂ ਨਿਕਲਦੇ ਹੀ ਲਾਲਚ ਹੈ ਕਿ ਅੱਠ ਕਪਾਟ ਚ ਪਈ ਸਾਹਿਬ ਹੋ ਜਾਣਗੇ। ਆਖੋ ਸਤਨਾਮ, ਹੋਣੀ ਇੱਥੋਂ ਵਾਪਸੀ ਤੁਸੀਂ ਕਰਨੀ ਹੈ ਤੇ ਵੇਖ ਲੈਣਾ ਤੁਸੀਂ ਮੱਧਮ ਚੋ ਕਿ ਉੱਤਮ ਚੋ। ਕਿਸੇ ਦਾ ਰਾਹ ਦਸ ਮਿੰਟ ਦਾ ਘਰ ਦਾ, ਕਿਸੇ ਦਾ ਵੀਹ ਮਿੰਟ ਦਾ, ਕਿਸੇ ਦਾ ਪੰਦਰਾਂ ਮਿੰਟ ਦਾ, ਕਿਸੇ ਦਾ ਪੱਚੀ ਮਿੰਟ ਦਾ, ਤੇ ਇੱਕ ਲਾਲਚ ਹੋਵੇ ਵੀ ਨੌ ਕਪਾਠ ਚ ਪਈ ਸਾਹਿਬ, ਦਸ ਕਪਾਠ ਚ ਪਈ ਸਾਹਿਬ, ਪੰਜ ਕਪਾਠ ਚ ਪਈ ਸਾਹਿਬ ਹੋ ਜਾਣੇ ਨੇ। ਇੱਕ ਇੱਕ ਪੈਰ ਦੇ ਸਮੇਂ ਨੂੰ ਸੰਭਾਲਣਾ। ਬੜੇ ਭਗਤ ਜਨ ਵੀ ਇਹਦਾ ਨਿਰਣਾ ਨਹੀਂ ਕਰ ਸਕੇ, ਪ੍ਰੇਮ ਦੀ ਪੜ੍ਹਾਈ ਦਾ ਕੇਵਲ ਸਾਈਡ ਤੋਂ ਇਸ਼ਾਰੇ ਹੀ ਦਿੱਤੇ ਜਾ ਸਕਦੇ। ਸ਼ਹੀਦਾਂ ਜਾਣਾ, ਕਿਰਿਆ ਪੂਰੀ ਕਰਨੀ ਹੈ, ਮੱਧਮ ਕਲਾਸ। ਸ਼ਹੀਦਾਂ ਜਾਣਾ, ਰਾਹ ਵੀ ਖਾਲੀ ਨਾ ਰਵੇ, ਸਫਲਾ ਹੋ ਜੇ, ਉੱਤਮ ਕਲਾਸ। ਆਖੋ ਸਤਨਾਮ। ਵੀਰਵਾਰ ਅੱਜ ਤਾਂ ਪ੍ਰੇਮੀ ਸਨ ਤੇ ਉਹਨਾਂ ਦੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਕਿੰਨੇ ਵਜੇ ਪ੍ਰਕਾਸ਼ ਕਰਦੇ? ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ, ਵੱਡਾ ਭਰਾ ਕਰਦਾ, ਪਤਾ ਨਹੀਂ ਸੱਤ ਕਰਦਾ ਕਿ ਸਾਢੇ ਛੇ ਕਰਦਾ। ਆਖੋ ਸਤਨਾਮ।
0: ਮੈਂ ਕਿਹਾ ਤੁਹਾਡੇ ਘਰ ਨੇ ਗੁਰੂ ਸਾਹਿਬ? ਕਹਿੰਦਾ ਹਾਂ। ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਕਿੰਨੇ ਵਜੇ ਪ੍ਰਕਾਸ਼ ਹੁੰਦਾ? ਨੋਟ ਕਰਿਓ, ਗੁਰੂ ਸਾਹਿਬ ਹੈਗੇ ਘਰ, ਪਰ ਇਹ ਵੀ ਨਹੀਂ ਪਤਾ ਵੀ ਪ੍ਰਕਾਸ਼ ਕਿੰਨੇ ਵਜੇ ਭਰਾ ਕਰਦਾ, 6:30-7 ਵਜੇ। ਕੀ ਕਹੋਗੇ, ਗੁਰੂ ਸਾਹਿਬ ਦਾ ਕਮਰਾ ਹੁੰਦਿਆਂ ਵੀ ਉੱਤਮ ਕਲਾਸ ਨਹੀਂ ਮਿਲੀ। ਆਖੋ ਸਤਨਾਮ, ਮੱਧਮ ਚ ਮੱਧਮ ਚ ਈਸਟ ਮੋਹ ਨਗਰ ਕਿਸੇ ਘਰ ਗਏ ਤੇ 17 ਕਮਰੇ ਸੀ ਉਹਨਾਂ ਦੇ, 250 ਗਜ ਵਿੱਚ ਕੋਠੀ, 300 ਗਜ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਦਾ ਵੀ ਕਮਰਾ? ਮਾਣ ਨਾਲ ਕਹਿੰਦੇ ਹਾਂ ਜੀ, ਸਾਡੇ ਘਰ ਗੁਰੂ ਸਾਹਿਬ ਦਾ ਵੀ ਕਮਰਾ, ਕਿੱਥੇ ਪ੍ਰਕਾਸ਼? 4th floor ਤੇ। ਤੁਹਾਡੇ 4th floor ਤੇ ਕੋਈ ਕਮਰਾ ਹੋਵੇ, ਵਿੱਚ ਏਸੀ ਵਗੈਰਾ ਨਾ ਲੱਗਾ ਹੋਵੇ, ਤੇ ਗਰਮੀਆਂ ਦੇ 6 ਮਹੀਨੇ ਉੱਤੇ 5 ਮਿੰਟ ਵੀ ਖਲੋਣਾ ਔਖਾ ਹੁੰਦਾ। ਉੱਥੇ ਨਰਾਦਰੀ ਹੋ ਰਹੀ ਹੈ ਕਿ ਆਦਰ ਹੋ ਰਿਹਾ? ਇਹ ਤੇ ਬਾਬੇ ਆਨੰਦ ਸਿੰਘ ਜੀ ਤੋਂ ਕੁਰਬਾਨ ਜਾਈਏ, ਜਿਨ੍ਹਾਂ ਨੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਦੀ ਜਗਤ ਨੂੰ ਜਾਚ ਸਿਖਾਈ, ਤੇ ਆਪਣੇ ਆਪ ਨੂੰ ਜਣਾਇਆ ਨਹੀਂ, ਕਹਿੰਦੇ ਮੈਂ ਇਹ ਸਿੱਖਿਆ ਗੁਰੂ ਰਾਮਦਾਸ ਦੇ ਦਰ ਤੋਂ ਤੇ ਹਜ਼ੂਰ ਸਾਹਿਬ ਤੋਂ ਲਈ ਹੈ। ਆਖੋ ਸਤਨਾਮ। ਜੀ ਕਿੱਥੇ ਪ੍ਰਕਾਸ਼? ਕਹਿੰਦੇ 4th floor ਤੇ ਈਸਟ ਮੋਹ। ਮਾਤਾ ਸੀ 70 ਸਾਲ ਦੀ, ਪੁੱਛਿਆ ਮਾਤਾ ਜੀ ਤੁਸੀਂ ਪ੍ਰਕਾਸ਼ ਕਰਦੇ ਹੋ ਰੋਜ਼ ਸੁਖਾਸਨ? ਨਹੀਂ ਕਾਕਾ, ਮੇਰੇ ਤੇ ਗੋਡਿਆਂ ਚ ਦਰਦ, ਮੈਂ ਕਿੱਥੇ ਉੱਤੇ ਜਾ ਸਕਦੀ ਹਾਂ? ਤੁਹਾਡੀਆਂ ਨੂੰਹਾਂ ਕਰਦੀਆਂ? ਨਹੀਂ ਕਾਕਾ, ਉਹ ਬੱਚਿਆਂ ਨਾਲ ਉਹਨਾਂ ਕੋਲ ਕਿੱਥੇ ਸਮਾਂ ਵੀ? ਤੁਹਾਡੇ ਪੁੱਤਰ ਕਰਦੇ ਪ੍ਰਕਾਸ਼? ਥਕੇ ਟੁੱਟੇ ਆਉਂਦੇ, ਕਹਿੰਦੀ ਕਰਿਆਣੇ ਦਾ ਕੰਮ ਹੈ, ਥਕੇ ਟੁੱਟੇ ਹੁੰਦੇ ਸਾਰੀ ਦਿਹਾੜੀ, ਵਾਕਿਆ ਹੁੰਦੀ ਥਕਾਵਟ। ਦਾਸ ਨੇ ਖੁਦ 11-12 ਸਾਲ ਮਨਿਆਰੀ ਦਾ ਕੰਮ ਕੀਤਾ, ਤੇ ਉਸ ਵੇਲੇ ਆ ਕੁੜਤਾ ਪਜਾਮਾ ਵੀ ਨਹੀਂ ਪਾਇਆ ਜਾਂਦਾ ਸੀ, ਕਸ਼ਹਿਰੇ ਬਨੈਣ ਚ ਹੋਈਦਾ ਸੀ, ਮਿਹਨਤ ਬਹੁਤ। ਮੈਂ ਕਿਹਾ ਵਾਕੇ ਥਕੇ ਟੁੱਟੇ ਤੇ ਹੁੰਦੇ? ਕਹਿਣ ਲੱਗੀ ਥਕੇ ਟੁੱਟੇ ਆਉਂਦੇ ਨੇ 9 ਵਜੇ ਘਰ, ਸਵੇਰੇ ਮਸਾਂ 7-8 ਵਜੇ ਖੁੱਲਦੇ, 9 ਵਜੇ ਫਿਰ ਦੁਕਾਨਾਂ ਤੇ ਜਾਣਾ ਹੁੰਦਾ, ਉਹਨਾਂ ਕੋਲ ਕਿੱਥੇ ਸਮਾਂ? ਮਾਤਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਨੇ, ਨੂੰਹਾਂ ਬੱਚਿਆਂ ਨਾਲ ਵਿਹਲ ਨਹੀਂ, ਪੁੱਤਰ ਕਾਰੋਬਾਰ ਤੋਂ ਥਕੇ ਆਉਂਦੇ ਤੇ ਬੱਚੇ ਤੇ ਜੇ ਕਰ ਨਹੀਂ ਸਕਦੇ, ਫਿਰ ਪ੍ਰਕਾਸ਼ ਕੌਣ ਕਰਦਾ, ਸੁਖਾਸਨ ਕੌਣ? ਕਹਿੰਦੇ ਅਸੀਂ ਪਾਠੀ ਸਿੰਘ ਰੱਖੇ ਨੇ, ਉਹ ਕਰ ਜਾਂਦੇ ਆ ਪ੍ਰਕਾਸ਼ ਵੀ ਸੁਖਾਸਨ ਵੀ। ਅਸੀਂ ਸਾਰਾ ਪਰਿਵਾਰ ਸੰਗਰਾਂਦ ਵਾਲੇ ਦਿਨ ਉੱਪਰ ਮੱਥਾ ਟੇਕ ਆਉਂਦੇ ਹਾਂ। ਹੁਣ ਕੀ ਕਹੋਗੇ ਕਿ ਘਰ ਗੁਰੂ ਸਾਹਿਬ ਰੱਖੇ, ਪਰ ਹੈਗਾ ਪ੍ਰੇਮ? ਇਹਨੂੰ ਮੱਧਮ ਚ ਲੈ ਆਓ ਭਾਵੇਂ ਥਰਡ ਚ ਲੈ ਆਓ, ਪ੍ਰੇਮ ਨਹੀਂ। ਜੇ ਕਿਤੇ ਬਾਬੇ ਆਨੰਦ ਸਿੰਘ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਕੀਤਾ ਹੀ ਜ਼ਿੰਦਗੀ ਚ ਪ੍ਰੇਮ, ਤੇ ਬਾਬਾ ਜੀ ਪ੍ਰਕਾਸ਼ ਕਰਨ ਦੀ ਵੀ ਮਰਿਆਦਾ ਦੱਸਦੇ ਸੀ। ਬਾਬਾ ਜੀ ਬਚਨ ਕਰਦੇ ਸੀ, ਭਾਈ ਜਿਨ੍ਹੇ ਪ੍ਰਕਾਸ਼ ਕਰਨਾ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ, ਤੇ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਕਮਰੇ ਦਾ ਬੂਹ ਹੈ ਨਾ, ਉਹਦੇ ਬਾਹਰ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਜਾ ਦੇ ਕੇ ਗੁਰੂ ਸਾਹਿਬ ਅੰਦਰ ਹਾਜ਼ਰ ਨਾਜ਼ਰ ਨੇ। ਅਫਸਰ ਦੇ ਕਮਰੇ ਚ ਵੀ ਜਾਣਾ ਹੋਵੇ ਇਹ ਨਹੀਂ, ਕਹਿੰਦੇ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅਦਬ ਨਾਲ ਵੀ, ਹੁਣ ਜਿਵੇਂ ਮੈਂ ਗੁਰੂ ਨਾਨਕ ਦੇ ਕਮਰੇ ਚ ਆ ਗਿਆ ਅਦਬ ਨਾਲ। ਬਾਬਾ ਜੀ ਇੱਥੋਂ ਤੱਕ ਦੱਸਦੇ ਸੀ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਜਦੋਂ ਕਮਰੇ ਚ ਆ ਗਏ, ਨਮਸਕਾਰ ਕਰਕੇ ਖਲੋ ਕੇ ਸੁਣਿਓ ਜਰਾ ਪ੍ਰਕਾਸ਼ ਕਰਨ ਦੀ ਮਰਿਆਦਾ। ਬਾਬਾ ਜੀ ਕਹਿੰਦੇ ਸੀ ਇੰਜ ਕਹਿਣਾ, ਇਹਨੂੰ ਅਰਦਾਸ ਕਹਿ ਲਓ, ਪਰ ਅਰਦਾਸ ਤੇ ਆ ਜਾਏਗੀ ਨਾ ਦੂਜੀ, ਕਿਉਂਕਿ ਅੰਦਰੋਂ ਬੇਨਤੀ ਰੂਪੀ ਲਫਜ਼ ਨਿਕਲਣ। ਖਲੋ ਕੇ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ,
1: ਗੁਰੂ ਗ੍ਰੰਥ ਸਾਹਿਬ ਜੀ ਵੱਲ, ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਪਿਆਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਫਿਰ ਕਹਿਣਾ ਬਾਬਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਬੜੇ ਪਿਆਰ ਚ ਧੰਨ ਧੰਨ ਕਹਿਣਾ, ਬੜਾ ਕੁਝ ਮਿਲੇਗਾ। ਉਹ ਦਿਨ ਉਹਦੇ ਵਾਲੇ ਹੋ ਜਾਏਗਾ ਜੇ ਜੁਗਤੀ ਆ ਜਾਏ, ਉਸ ਦਿਨ ਦਾ ਦੁੱਖ ਸੁੱਖ ਉਹਦੇ ਵਾਲੇ ਹੋ ਜਾਏਗਾ। ਆਓ ਸਾਰੇ ਗਾ ਕੇ ਪੜ ਲਈਏ।

0: ਮੈਂ ਵਾਹਿਗੁਰੂ ਦਾ ਜਾਪ ਵੀ ਵਿੱਚ ਆਪ ਜੀ ਨੂੰ ਕਰਵਾ ਸਕਦਾ ਸੀ, ਪਰ ਮੈਂ ਉਹਨਾਂ ਕੁਝ ਬੋਲਿਆ ਜੋ ਬਾਬਾ ਜੀ ਨੇ ਮਰਿਆਦਾ ਚ ਦੱਸਿਆ ਵੀ ਪਿਆਰ ਨਾਲ ਦਸਾਂ ਪਾਤਸ਼ਾਹੀਆਂ ਨੂੰ ਅੰਦਰੋਂ ਧੰਨ ਧੰਨ ਵਿੱਚ ਬੇਨਤੀ ਰੂਪ ਖਲੋ ਕੇ ਹੱਥ ਜੋੜ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਫਿਰ ਕਹਿੰਦੇ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਮਹਾਰਾਜ, ਰਾਤ ਸੁਖ ਦੀ ਬਤੀਤ ਹੋਈ ਹੈ, ਸਾਨੂੰ ਗਰੀਬਾਂ ਨੂੰ ਦਰਸ਼ਨ ਦਿਓ, ਕਿਰਪਾ ਕਰੋ। ਬਾਬਾ ਜੀ ਕਹਿੰਦੇ ਸੀ ਫਿਰ ਮੁੱਖ ਅੱਗੇ ਕੱਪੜਾ ਰੱਖਣਾ, ਸਤਿਗੁਰੂ ਜੀ ਦੇ ਪ੍ਰਕਾਸ਼ ਕਰਕੇ ਕਰਨ ਵੇਲੇ ਮੁੱਖ ਅੱਗੇ ਕੱਪੜਾ, ਤੇ ਨਾਲ ਮਰਿਆਦਾ ਦੱਸਦੇ ਸੀ ਵੀ ਪ੍ਰਕਾਸ਼ ਕਰਦਿਆਂ ਕਰਦਿਆਂ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਇਹ ਪੜੀ ਜਾਣੀ ਹੈ
1: ਪ੍ਰਕਾਸ਼।
0: ਤੇ ਫਿਰ ਕਹਿੰਦੇ ਜਦੋਂ ਪ੍ਰਕਾਸ਼ ਹੋ ਗਿਆ, ਰੁਮਾਲਾ ਪਾਤਾ, ਸਿਹਰਾ ਲਾ ਤਾ, ਹੋਰ ਕਈ ਪ੍ਰੇਮ ਦੀਆਂ ਮਰਿਆਦਾ, ਬਾਬਾ ਜੀ ਕਹਿੰਦੇ ਫਿਰ ਸਾਹਮਣੇ ਆ ਜਾਵੇ ਤੇ ਸਾਹਮਣੇ ਆ ਕੇ ਇਹ ਆਖੇ ਧੰਨ ਗੁਰੂ ਨਾਨਕ ਤੋਂ ਹੀ ਨਿਰੰਕਾਰ, ਫਿਰ ਕਵੇ ਧੰਨ ਗੁਰੂ ਅੰਗਦ ਦੇਵ ਜੀ ਉਹੀ ਤੋਂ ਹੀ, ਬਾਬਾ ਜੀ ਨੇ ਦੱਸਦੇ ਉਹ ਤੂੰ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਜੀ ਉਹੀ ਤੋਂ ਹੀ, ਧੰਨ ਗੁਰੂ ਰਾਮਦਾਸ ਜੀ ਉਹੀ ਤੂੰ ਹੀ, ਕਰਦਿਆਂ ਕਰਦਿਆਂ ਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਉਹੀ ਤੋਂ ਹੀ, ਕਿਰਪਾ ਕੀਤੀ ਜੇ ਗਰੀਬ ਨੂੰ ਦਰਸ਼ਨ ਬਖਸ਼ੇ ਜੇ, ਲੱਖ ਲੱਖ ਸ਼ੁਕਰ। ਹੁਣ ਦੱਸੋ ਇਹੋ ਜੇ ਪਿਆਰ ਵਾਲੇ ਦਾ ਦਿਨ ਕਿਤੇ ਜਾਊ ਜਾਇਆ, ਹੱਕ ਸਤਨਾਮ ਜਿਹੜਾ ਉੱਤਮ ਕਲਾਸ ਚ ਆ ਜੇ। ਮੈਂ ਤੇ ਉਹ ਇੱਥੋਂ ਤੱਕ ਕਹੂੰਗਾ ਵੀ ਉਸ ਦਿਨ ਦਾ ਚੰਗਾ ਮੰਦਾ ਗੁਰੂ ਦੀ ਝੋਲੀ ਚ ਹੁੰਦਾ ਹੈ, ਜਿਹਨੂੰ ਇਹ ਪ੍ਰੇਮ ਦਾ ਕਿਣਕਾ ਮਿਲ ਜੇ, ਜਿਹੜਾ ਆਸ਼ਕ ਬਣ ਗਿਆ, ਜਿਹਨੂੰ ਧੱਕਾ ਲਾ ਕੇ ਕਹਿਣ ਦੀ ਲੋੜ ਨਹੀਂ, ਜਬ ਜੀ ਪੜ ਉਹਦੀ ਖੁਰਾਕ ਬਣ ਗਈ, ਜਿਹਨੂੰ ਧੱਕਾ ਲੱਗ ਰਿਹਾ ਮੱਧਮ ਕਲਾਸ, ਜਿਹਦੀ ਖੁਰਾਕ ਬਣ ਗਈ ਏ ਉੱਤਮ ਕਲਾਸ। ਬਾਕੀ ਇੱਕ ਸਮਾਤ ਹੋਰ ਬਾਬਾ ਜੀ ਨੇ ਦਿੱਤੀ ਕਿ ਤੁਹਾਡੇ ਚੋਂ ਹੋ ਸਕਦਾ ਮੈਂ ਕਹਿੰਦਾ ਜਾਵਾਂ ਵੀ ਕਈਆਂ ਨੂੰ ਉਹ ਬਖਸ਼ਿਸ਼। ਬਾਬਾ ਜੀ ਕਹਿੰਦੇ ਕਈ ਪ੍ਰਕਾਸ਼ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਹੈ, ਗੁਰੂ ਸਾਹਿਬ ਤੋਂ ਹੀ ਜਪਜੀ ਸਾਹਿਬ ਦਾ ਪਾਠ, ਤੇ ਕਈ ਸੋਮਨੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਹੈ। ਬਾਬਾ ਜੀ ਕਹਿੰਦੇ ਇਹ ਨਹੀਂ ਭਾਈ, ਇੰਜ ਨਹੀਂ, ਕਹਿੰਦੇ ਸਨ ਇਸ ਤਰ੍ਹਾਂ ਕਰਨ ਨਾਲ ਕੇਵਲ ਸਿਮਰਨ ਦਾ ਫਲ ਮਿਲੇਗਾ, ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਖੰਡ ਪਾਠ ਉਹ ਕਰੋ ਵਿੱਚੋਂ, ਸੁਖਮਨੀ ਸਾਹਿਬ ਜਪਜੀ ਸਾਹਿਬ ਪੜ੍ਹਨੀ ਹੋਵੇ ਉਹ ਸੁਣਿਓ ਕਿਵੇਂ, ਕਈ ਸੁਖਮਨੀ ਸਾਹਿਬ ਵਿੱਚੋਂ ਕਰਦੇ ਗੁਰੂ ਸਾਹਿਬ ਦੇ ਜਪਜੀ ਸਾਹਿਬ ਵਿੱਚ, ਬਾਬਾ ਜੀ ਕਹਿੰਦੇ ਅੱਧਾ ਫਲ ਰਹਿ ਜਾਂਦਾ ਕੇਵਲ ਸਿਮਰਨ ਦਾ। ਜੇ ਸਿੱਖ ਸਾਹਮਣੇ ਬਹਿ ਕੇ ਹੁਣ ਇਹ ਕਵੇ ਵੀ ਸੁਖਮਨੀ ਸਾਹਿਬ ਮੈਂ ਤੈਨੂੰ ਸਰਵਣ ਕਰਾ ਰਿਹਾ, ਆਖੋ ਸਤਨਾਮ, ਬਾਬਾ ਜੀ ਕਹਿੰਦੇ ਡਬਲ ਫਲ ਹੋ ਗਿਆ, ਸੇਵਾ ਵੀ ਸਿਮਰਨ ਵੀ, ਗੁਰੂ ਦੀ ਸੇਵਾ ਵੀ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਖਮਨੀ ਸਾਹਿਬ ਸਰਵਣ ਕਰਾ ਰਿਹਾ, ਸੇਵਾ ਜਿਹੜੀ ਸੁਖਮਨੀ ਸਾਹਿਬ ਪੜ੍ਹਦਾ ਪਿਆ ਸਿਮਰਨ, ਡਬਲ ਫਲ, ਜਿਹੜੀ ਜਪਜੀ ਸਾਹਿਬ ਪੜ੍ਹਦਾ ਪਿਆ ਤੇ ਸਾਹਮਣੇ ਆਸਣ ਤੇ ਦਰਸ਼ਨ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਣਾ ਰਿਹਾ, ਗੁਰੂ ਨੂੰ ਬਾਣੀ ਸੁਣਾਵੇ, ਜੇ ਵਾਜਾ ਆਉਂਦਾ ਤੇ ਕਈ ਵਾਰੀ ਆਪਣੇ ਗੁਰੂ ਸਾਹਿਬ ਅੱਗੇ ਇਕੱਲੇ ਵਾਜਾ ਲੈ ਕੇ ਬਹਿ ਜਾ, ਸ਼ਬਦ ਬੋਲ, ਸੱਚੇ ਪਾਤਸ਼ਾਹ ਤੈਨੂੰ ਸਰਵਣ ਕਰਾ ਰਿਹਾ, ਤੇਰੇ ਅੱਗੇ ਜੋਦੜੀ ਕਰ ਰਿਹਾ, ਤੇਰੇ ਅੱਗੇ ਬੇਨਤੀ। ਹੁਣ ਤੁਸੀਂ ਸੰਗਤ ਜਰਾ ਤੋਲ ਲਓ ਕਿ ਈਸ਼ਟ ਮੋਹਨ ਦਾ ਪਰਿਵਾਰ ਈਸ਼ਟ ਮੋਹਨ ਨਗਰ ਦਾ ਹੈ, ਚੌਥੀ ਮੰਜ਼ਿਲ ਤੇ ਪ੍ਰਕਾਸ਼ ਤੇ ਕੋਈ ਵੀ ਨਾ ਕਰੇ ਤੇ ਕੋਈ ਵੀ ਨਾ ਸੁਖ ਆਸਣ ਭਾਈ ਸਾਹਿਬ ਜੀ ਹੀ ਕਰਨ, ਸੰਗਰਾਂਦ ਵਾਲੇ ਦਿਨ ਮੱਥਾ ਟੇਕ ਆਣ, ਤੇ ਜਿਨ੍ਹਾਂ ਰੋਜ਼ ਇੰਜ ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਕਰੇ ਕਿੰਨਾ ਅੰਤਰ ਏ, ਆਖੋ ਸਤਨਾਮ, ਇਹ ਉੱਤਮ ਕਲਾਸ ਉਹ ਮੱਧਮ ਫਲ। اج جتنی سنگت مائی پائی بیٹھے ہو بینتی کرنا سچے پاتشاہ یہ چار طرح دے جیو ایک بالکل نل ایک تھرڈ کلاس دے جیو دھرتی تے جڑے ورتاں تے یگاں تے تھوڑی مایا دے بل نال کام کراؤندے نے ایک سیکنڈ کلاس دے جیو جڑے ساز سنگت پورے نہیں تردے ایک اتم کلاس پریم آ گیا ہے ہن تسی جڑی کدی ساخی کنی واری سنی ہے کہ دھن گرو ارجن دیو جی نے شری گرو رام داس دے در دے جڑی پوڑاں دی سیوا مسندہ نو ہی دتی ایک بائی تہاڈی تے او اٹاں ہور طرح لاؤندے نے مسالہ گھٹیا پاؤندے نے وی بچا کریے ایک بائی دی سیوا بھائی بیلو نو وی دتی تے او گلیاں دا کوڑا اکٹھا کر کے پٹھے چ پاؤندا پیا کہ اٹ کہے طریقے لال نکلے آکھو ستنام ہن آپے اندازا لا لو کنو کہندے نے اتم کلاس کنو کہندے تھرڈ کلاس جدوں پریم آ گیا بدا چٹی چوں نکل کے پریم آ گیا تے سمجھ لینا اتم کلاس ساچ کہوں سن لیو سبے جن پریم کیو سارے ارداس کرو سانو پریم دی پراپتی ہووے پریم کوئی موچی سی نا موچی سات سنگ تے جاندا سی روز تے اونے کتھا سنیا سی وی کسے دن مجبوری کر کے جے سات سنگ مس وی ہو جائے تے کسے سنگی دی سیوا کر لیں تاں وی پھل مل جائے گا کسے سات سنگ تو آئے گئے دی سیوا کر لیں تاں وی پھل مل جائے گا او بچارا ایتوار دا دن سی کارویچ بڑی ٹائٹنس سی تے کام ایتوار ہوندا سی موچی دا زیادہ لوگ جرا ویلے ہوندے اس کام لئی ساتسنگ ہو دا میس ہو گیا تے پہلا ہی سیٹ آیا کہنے لگا میری جوتی گنڈ دے سیٹ جی کتھوں آئے ہو کہندا ساتسنگ تو موچی کہندا تان پا آج میرا ساتسنگ ایتوار کر کے میس ہو گیا جدوں جوتی گنڈی سیٹھ کہندہ کنے پیہے موچی کہندہ جی بندے پنجاب پیہے نے پر میں نہیں لینے تو اڈے کو کہندہ کیوں نہیں لینے کہنے لگا تسی ساتسنگ تو آئے ہو میرا آج ساتسنگ مس ہو گیا میں سنے ہیں ماں پرشیاں کو لوں کہ کوئی ساتسنگ مس ہو جائے کسے سنگی دی سیوا کر لو تو اتنا بھی حاجری لگ جائیں بھی آپ کو ساتنا ہاں اس لئے میں تسی ساتسنگ تو آئے ہو تو اڈی جتی گنڈ کے حاجری لوا رہے ہیں ਜੋਗੋਂ ਸੇਠ ਕਹਿੰਦਾ ਮੈਂ ਐਡਾ ਵੱਡਾ ਸ਼ੌਕਰ ਤੇਰੀ ਢੇਲੀ ਪਿੱਛੇ ਮੈਂ ਆਪਣਾ ਦਾਨ ਸਮਾਂ ਫੜ ਤੂੰ ਢੇਲੀ ਮੋਚੀ ਕਹਿੰਦਾ ਮੈਂ ਨਹੀਂ ਲੈਣੀ ਮੈਂ ਤੁਹਾਡੀ ਸਤਸੰਗ ਤੋਂ ਆਏ ਦੇ ਸਤਿਕਾਰ ਕਰਕੇ ਇਹ ਸੇਵਾ ਕਰਨੀ ਹੈ ਕਹਿੰਦੇ ਰੋਲਾ ਪੈ ਗਿਆ ਭੀੜ ਇਕੱਠੀ ਹੋ ਗਈ ਉਹ ਕਹੇ ਮੈਂ ਢੇਲੀ ਦੇਣੀ ਉਹ ਕਹੇ ਮੈਂ ਨਹੀਂ ਲੈਣੀ ਆਪ ਸਤਨਾਮ ਤੇ ਕਹਿੰਦੇ ਭੀੜ ਇਕੱਠੀ ਵੇਖ ਕੇ ਤੇ ਕਈ ਤੇ ਤਮਾਸ਼ਾ ਕਈਆਂ ਨੂੰ ਸਮਝਣ ਲੱਗੇ ਆ ਕਿਹੜਾ ਝਗੜਾ ਨਵਾਂ ਤੇ ਭੀੜ ਵਿੱਚ ਇੱਕ ਮਹਾਂਪੁਰਸ਼ ਵੀ ਆ ਗਏ ਆਖੋ ਸਤਨਾਮ ਉਹ ਅੱਗੇ ਹੋ ਕੇ ਕਹਿੰਦੇ ਭਾਈ ਕੀ ਹੋਇਆ ਸੇਠ ਕਹਿੰਦਾ ਜੀ ਵੇਖੋ ਇਹ ਮੋਚੀ ਜਾਤ ਦਾ ਤੇ ਢੇਲੀ ਦਾ ਮੇਰੇ ਕੋਲ ਲੈਂਦਾ ਨਹੀਂ ਪਿਆ ਤੇ ਮੇਰੇ ਤੇ ਸਾਂ ਚੜਾਈ ਚੜਾਉਣਾ ਚਾਹੁੰਦਾ ਬਈ ਵੀ ਮੈਂ ਇਹਦਾ ਦਾਨ ਲਵਾਂ ਢੇਲੀ ਦਾ ਮੇਰੇ ਕੋਲ ਇੰਨਾ ਪੈਸਾ ਤੇ ਮੋਚੀ ਨੂੰ ਮਹਾਂਪੁਰਸ਼ ਕਹਿੰਦੇ ਕਿਉਂ ਬਈ ਕਿਉਂ ਨਹੀਂ ਲੈਂਦਾ ਉਹ ਕਹਿੰਦਾ ਜੀ ਮੈਂ ਦਾਨ ਨਹੀਂ ਇਹਦੇ ਤੇ ਚੜਾ ਰਿਹਾ ਮੇਰਾ ਅੱਜ ਸਤਸੰਗ ਮਿਸ ਹੋ ਗਿਆ ਮੈਂ ਮਹਾਂਪੁਰਸ਼ਾਂ ਕੋਲ ਸੁਣਿਆ ਕਿ ਸਤਸੰਗ ਮਿਸ ਹੋ ਜਾਏ ਕਿਸੇ ਸੰਗੀ ਦੀ ਸੇਵਾ ਵੀ ਕਰ ਲੋ ਤੇ ਹਾਜ਼ਰੀ ਲੱਗ ਜਾਂਦੀ ਏ ਇਹ ਸਤਸੰਗ ਤੋਂ ਆਇਆ ਮੈਂ ਇਸ ਕਰਕੇ ਇਹਦੀ ਜੁੱਤੀ ਫਰੀ ਗੰਢ ਰਿਹਾ ਕਿ ਮੇਰੀ ਅੱਜ ਦੀ ਹਾਜ਼ਰੀ ਸਤਸੰਗ ਦੀ ਕਿਤੇ ਰਹਿ ਨਾ ਜਾਵੇ ਆਖੋ ਸਤਨਾਮ ਕਹਿੰਦੇ ਮਹਾਂਪੁਰਸ਼ਾਂ ਨੇ ਸੇਠ ਨੂੰ ਆਖਿਆ ਇਹ ਦਾਨ ਨਹੀਂ ਦੇ ਰਿਹਾ ਇਹਦੇ ਪ੍ਰੇਮ ਨੂੰ ਸਮਝ ਲੈ ਇਹਦੀ ਭਾਵਨਾ ਨੂੰ ਸਮਝ ਲੈ ਕਹਿੰਦੇ ਸੇਠ ਨੂੰ ਝੁਕਣਾ ਪਿਆ ਮੋਚੀ ਨੇ ਨਹੀਂ 50 ਪੈਸੇ ਲਏ ਆ ਜੇ ਪ੍ਰੇਮ ਦਾ ਕਿਨਕਾ ਆਖੋ ਸਤਨਾਮ ਨਹੀਂ ਵੀ ਗਿਆ ਤੇ ਹਿਰਦੇ ਚ ਜਗ੍ਹਾ ਉਹ ਭਾਈ ਜੈਤੇ ਵਾਲੀ ਗੱਲ ਯਾਦ ਆ ਜਾਂਦੀ ਪਟਨੇ ਚ ਕਿ ਸਿੱਖ ਦੇ ਦਰਸ਼ਨ ਹੋਣ ਤੇ ਪੰਜ ਪੂੜੀਆਂ ਸਿੱਖ ਦਾ ਮੋਢਾ ਫੜ ਕੇ ਕਹਿਣਾ ਛੱਕ ਪੰਜ ਪੂੜੀਆਂ ਚ ਸਿੱਖ ਦੇ ਦਰਸ਼ਨ ਹੋਏ ਜੇ ਉਹਨੇ ਨਾ ਛਕਣੀਆਂ ਤੇ ਭਾਈ ਜੇਤੇ ਨੇ ਕਹਿਣਾ ਮੈਂ ਮਜਬੂਰ ਕਰਕੇ ਨਹੀਂ ਛਕਾਉਂਦਾ ਜੇ ਤੂੰ ਭੁੱਖ ਨਹੀਂ ਤੈਨੂੰ ਤੇਰੇ ਨਾਂ ਦੀਆਂ ਕਿਸੇ ਗਰੀਬ ਨੂੰ ਛਕਾ ਦਿਆਂਗਾ ਪਰ ਮੈਨੂੰ ਅੱਜ ਸਿੱਖ ਦੇ ਦਰਸ਼ਨ ਹੋਏ ਨੇ ਮੈਂ ਪੰਜ ਪੂੜੀਆਂ ਦਸਵੰਧ ਕੱਢਣਾ ਆਖੋ ਸਤਨਾਮ ਆ ਪ੍ਰੇਮ ਹੈ
1: ਅਜਨੀ ਗੁਰਮਤ ਸਤਸੰਗ ਸਭਾ ਦੇ ਮੈਂਬਰ ਹੋ ਮੇਰੀ ਵੀ ਅਰਦਾਸ ਕਰਿਓ। ਇਹ ਬੜੀ ਇਹਦਾ ਮੈਂ ਨਿੱਕੇ ਨਿੱਕੇ ਉਲਥੇ ਹੀ ਤੁਹਾਡੇ ਸਾਹਮਣੇ ਰੱਖ ਸਕਦਾ, ਇਹਨੂੰ ਕੋਈ ਪੂਰਾ ਘੋਟ ਕੇ ਨਹੀਂ ਕੋਈ ਦੱਸ ਸਕਦਾ। ਚਰਨ ਕਮ ਜਿਤਨੇ ਮਾਈ ਭਾਈ ਬੈਠੇ ਹੋ ਮੇਰੀ ਵੀ ਆਪਣੀ ਵੀ ਅਰਦਾਸ ਕਰੋ, ਸਾਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੇ ਸਾਡੇ ਘਰ ਪ੍ਰਕਾਸ਼ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਸ਼ਹੀਦਾਂ ਦਰਬਾਰ ਸਾਹਿਬ ਕੀਰਤਨ ਚ ਹਾਜ਼ਰੀ ਹੈ, ਇਹਨਾਂ ਦੇ ਵਿੱਚ ਸਾਧ ਸੰਗਤ ਪ੍ਰੇਮ ਦਾ ਕਿਣਕਾ ਵਸ ਜੇ। ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਸੁਣਿਆ।

ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਟੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀ ਏ ਬੋ ਜਤਨਾ ਪੁਨ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੇ ਬੋ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਓਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਪੇਕ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੂ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੂਖ ਦੁਖ ਜਨ ਸਮ ਦਿਸਟੇ ਤਾਂ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨੌ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ।

ਕਮਲੀ ਲਈ ਤੇ ਥੱਲੇ ਉਤਰ। ਸ਼ਿਕੜ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ ਗਿਆ। ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਆਨੰਦ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੀ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ ਕਰੀ। ਬਾਬਾ ਜੀ ਭਾਈ ਲਾਲੋ ਦੇ ਘਰ ਦੇ ਜਨਮ ਦਿਨ ਸੀ ਉਹਨਾਂ, ਇਸ ਘਰਾਣੇ ਵਿੱਚੋਂ ਸੀ। ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ ਪੰਜੀ ਦਿਨ ਰਹੇ ਜਦੋਂ ਪਹਿਲੀ ਉਦਾਸੀ ਟੁੱਟੇ। ਬਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ, ਤੁਰਿਆ ਚੱਲ। ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏਗਾ। ਗਰੀਬ ਨਵਾਜ ਕਿੱਧਰ ਤੁਰੇ ਜਾਂਦੇ, ਹੁਣ ਤੇ ਹਨੇਰਾ ਪੈ ਗਏ। ਬਰਦਾਨਿਆਂ ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਆ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ। ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋਹ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਲਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਨੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ, ਪਰ ਇਸਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੱਲਾ, ਮੇਰੀ ਜਿੰਦ ਵੀ ਆਦਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਦਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਚੀ ਪ੍ਰਕਾਰ ਦਾ ਕੀ, ਬਲਕਿ ਰਿਧੀਆਂ ਸਿੱਧੀਆਂ ਦੇ ਦਿੰਦਾ। ਲੈ ਸਾਂਭ ਭਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ। ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਆ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜੇ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ। ਜਦੋਂ ਖੋਲੀ ਤੇ ਅੱਖ ਨਾ ਵਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਆਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ। ਬਾਬੇ, ਦਿਹਾੜੀ ਕਰਨੀ ਆ, ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ, ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚਲੇ ਜੂਏ, ਪੇਟ ਬਦਲੇ ਤੇ ਦਿਹਾੜੀ ਬਹੁਤ ਹੈ, ਤੇ ਵਕਤ ਮਿਲਿਆ ਕੋਈ ਨੀ। ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨਹੀਂ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਆਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜ਼ਿਮੀਂਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜ਼ਿਮੀਂਦਾਰ ਦੇ ਘਰੋਂ ਸ਼ਾਹ ਵੇਲਾ ਆਪਣੇ
ਮਾਲਕ ਨੂੰ ਖਵਾ ਰਹੀ ਸੀ ਤੇ ਹੜੀ ਤੋਰਨਾ ਸੀ। ਦਰਵਾਜ਼ਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਸਾਦਾ ਦਿਓ। ਉਹ ਗ੍ਰਿਸਥਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਤੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ 2 ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਤੂੰ ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਤੈਨੇ। ਬਾਬਾ ਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾਂ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ, ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜੋ ਨਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੱਲਾ ਪ੍ਰਸ਼ਾਦਾ। ਬਾਬੇ ਨੰਦ ਸਿੰਘ ਜੀ ਕਹਿਣ ਲੱਗੇ, ਹਾਲੀ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿੱਥੇ ਚੁੱਪ ਕਰਕੇ ਬਹਿ ਜਾ। ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ ਤੇ ਹਲਾਮ ਹੋਇਆ, ਨੰਦ ਸਿੰਘ ਰੋਟੀ ਖਾਧੀ। ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕੀ ਅਜੇ ਪਿੰਡ ਵਿੱਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿੱਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰਦੇ ਨੇ। ਫਿਰ ਇਹ ਮਿੰਟ ਕੁਮਰੀ ਕਾਲਾ ਮੰਡੀ, ਬਾਬਾ ਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿੱਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਅਖਾੜਾ ਮੰਡੀ ਦੇ, ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਕਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਨੰਦ ਸਿੰਘ ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਿਹਾ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦੀਏ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ, ਫਿਰ ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਜੀ ਜਾ ਕੇ ਕੀਨ ਪੂਰਾ ਬੈਠਾ, ਫਿਰ ਆਪ ਜਪਿਆ ਤੇ ਪਾਰਿਆਂ ਨੂੰ ਚੁਪਾਰਿਆ।

ਮੈਂ ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬੜੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ such rich as his father is rich. And what we ask from our God, Father, he gave us or he can give. And Rag Malkaon's first line is, Rajan mein tu raja kahiye, Pooman mein Pooma. Sare milke aao, isda kirtan pyar na kahiye.

ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ। ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ, ਸੇਵਾ ਕਰੇ, ਤਾਂ ਰਾਜ ਜੋਗੀ ਹੋ ਜਾਂਦਾ। ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋਂ ਨਰਕ ਬਣ ਜਾਂਦਾ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਕਿਉਂਕਿ ਤਪੋ ਰਾਜ ਰਾਜੋਂ ਨਰਕ। ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ, ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ, ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ। ਮਹਾਰਾਜ ਕੋਈ ਸੁਮਤੀ ਬਖਸ਼ੋ। ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ, ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ, ਬਚਨ ਸੁਣੇ, ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ। ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਮਹਾਰਾਜ ਮੈਨੂੰ ਸੁਮਤੀ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ, ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ। ਜੱਜ ਦੀ ਕਲਮ ਫੜਾਈ ਹੈ, ਇਹ ਕੋਈ ਥੋੜੀ ਗੱਲ ਨਹੀਂ। ਜੀਵਾਂ ਦਾ ਇਨਸਾਫ ਕਰਦਾ ਤੂੰ, ਤੇ ਜਦੋਂ ਇਨਸਾਫ ਕਰਨ ਲੱਗੇ ਨਾ, ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ, ਤਾਂ ਮਗਰ ਵੇਖ ਲਿਆ ਕਰ, ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ, ਉਹ ਮਾਲਕ ਵੇਖ ਰਿਹਾ ਹੁੰਦਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ। ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਯਾਦ ਰੱਖ, ਤੂੰ ਵੀ ਨਹੀਂ ਬਖਸ਼ਿਆ ਜਾਵੇਗਾ, ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ। ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ, ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ। ਤੋ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ, ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ, ਸੱਚ ਦੇ ਰਾਹ ਤੇ ਚੱਲਣਾ, ਜੀਆਂ ਤੇ ਦਇਆ ਕਰਨੀ ਹੈ, ਭਲਾ ਕਰਨਾ, ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ। ਆਖਿਆ, ਭਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ। ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ, ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ, ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ, ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ, ਵੇਖ ਲਿਆ ਕਰ, ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ। ਉਹ ਕੌਣ ਵੇਖ ਰਿਹਾ? ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ। ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ, ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ, ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ, ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ, ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ, ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਨੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ, ਸਮਰੱਥ ਪੁਰਖ ਹੁੰਦੇ ਹੋਏ ਵੀ, ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ। ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ, ਪੰਡ ਉੱਪਰ ਹੀ ਚਲਦੀ ਰਹੀ, ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ। ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ, ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ, ਬਈ ਬਹਿ ਕੇ ਪੀਸੀ ਜਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ, ਤੂੰ ਜਾਬਰ ਹੈ।
और याद रख तू रहम दी कलम नहीं वारिया तेरे

ਦੇ ਮਾਲਿਕ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸਰਨ ਅੰਦਰ ਸਸ਼ੋਭਿਤ ਗੁਰੂ ਕੀ ਲਾਡਲੀ ਗੁਰੂ ਕੀ ਬਰੋਸਾਈ ਹੋਈ ਪਿਆਰੀ ਅਤੇ ਸਤਿਕਾਰਯੋਗ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਤੋਂ ਝਿਜਕਿਆ ਨਾ ਕਰੋ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਦੇਣ ਹੈ। ਇੱਕ ਵਾਰੀ ਫੇਰ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਬਰਮਿੰਘਮ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਪਰਾਲਾ ਕੀਤਾ, ਬੜਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ ਇਹਦੇ ਨਾਲ ਨਾਲ ਜਿੱਥੇ ਗੁਰਮਤ ਦਾ ਪ੍ਰਚਾਰ ਵੱਧਦਾ, ਉੱਥੇ ਨਾਲ ਨਾਲ ਸੰਗੀਤ ਦਾ ਪ੍ਰਚਾਰ ਨਾਲ ਨਾਲ ਹੁੰਦਾ ਹੈ। ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਮੈਂ ਇੱਥੇ ਆਇਆ '69 ਵਿੱਚ, ਉਸ ਵੇਲੇ ਇੱਥੇ ਕੀਰਤਨੀਏ ਵੀ ਬੜੇ ਘੱਟ ਸੀ। ਬਰਮਿੰਘਮ ਵਿੱਚ ਸਿਰਫ ਰਸੀਆ ਜੀ ਹੁੰਦੇ ਸੀ, ਹੋਰ ਕੋਈ ਕੀਰਤਨੀਆ ਇੱਥੇ ਨੇੜੇ ਤੇੜੇ ਨਹੀਂ ਸੀ। ਖੈਰ, ਵਕਤ ਬਦਲਦਾ ਗਿਆ ਤੇ ਜਦੋਂ ਮੈਂ ਇੱਥੇ 1983 'ਚ ਆ ਕੇ ਰਿਹਾਇਸ਼ ਦਾ ਕੀਤਾ, ਤੇ ਉਸ ਵੇਲੇ ਸੰਗੀਤ ਦਾ ਪ੍ਰਚਾਰ ਬੜਾ ਘੱਟ ਸੀ। ਬੜਾ ਯਤਨ ਕੀਤਾ, ਉਸ ਯਤਨ ਦਾ ਫਲਸਰੂਪ ਅੱਜ ਅਸੀਂ ਦੇਖਦੇ ਹਾਂ, ਜਗ੍ਹਾ ਜਗ੍ਹਾ ਬੱਚਿਆਂ ਦੀਆਂ ਸੰਗੀਤ ਦੀਆਂ ਕਲਾਸਾਂ, ਕੋਈ ਵੀ ਦੇਖਦੇ ਹਾਂ ਬੱਚਾ ਜੀ ਤਬਲਾ ਸਿੱਖਦਾ, ਆ ਬੱਚਾ ਜੀ ਗਾਣਾ ਸਿੱਖਦਾ। ਸੋ ਬੜੀ ਖੁਸ਼ੀ ਹੁੰਦੀ ਜਦੋਂ ਦੇਖੀਦਾ ਇਸ ਪ੍ਰਚਾਰ ਦੇ ਵਾਧੇ ਨੂੰ। ਵੁਲਵਰਹੈਂਪਟਨ ਵਿੱਚ ਸਵਰ ਧਵਨੀ ਸੁਸਾਇਟੀ ਦਾ ਅੱਗੇ ਕਦੀ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਦੇਖਿਆ, ਜਿੱਥੇ ਕਿ ਉੱਥੇ ਵੀ ਕਲਾਸਿਸ ਸ਼ੁਰੂ ਹੋਈਆਂ ਸੰਗੀਤ ਦੀਆਂ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜੇ ਇਹ ਸੰਗੀਤ ਦਾ ਪ੍ਰਚਾਰ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਆਪਣੇ ਵੱਲੋਂ ਪੂਰਾ ਪੂਰਾ ਯਤਨ ਕਰਦੇ ਹਾਂ। ਹਰ ਸਾਲ ਅਸੀਂ ਰਵੀ ਮਿਊਜ਼ਿਕ ਕਾਲਜ ਵੱਲੋਂ ਸੰਗੀਤ ਦਾ ਪ੍ਰੋਗਰਾਮ ਕਰਿਆ ਕਰਦੇ ਹਾਂ, ਜਿਹੜਾ ਇਸ ਸਾਲ ਦਾ ਵੀ 27 ਅਪ੍ਰੈਲ ਨੂੰ ਅਸੀਂ ਕਰ ਰਹੇ ਹਾਂ, ਜਿੱਥੇ ਜਿਹੜੇ ਸਟੂਡੈਂਟਸ ਸੰਗੀਤ ਵਿੱਚ ਹਿੱਸਾ ਲੈਂਦੇ ਨੇ ਜਾਂ ਜਿਹੜੇ ਸੰਗੀਤ ਵਿੱਚ ਮਿਹਨਤ ਕਰਦੇ ਨੇ, ਤਬਲੇ ਵਾਲੇ, ਗਾਉਣ ਵਾਲੇ, ਸਿਤਾਰ ਵਾਲੇ, ਉਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਨੇ। ਔਰ ਸਾਨੂੰ ਚੰਡੀਗੜ੍ਹ ਸੰਗੀਤ ਸਮਿਤੀ ਵੱਲੋਂ MA ਤੱਕ ਦੀ ਡਿਗਰੀ ਦਾ ਪਰਮਿਸ਼ਨ ਹੈ, ਔਰ MA ਤੱਕ ਦੀ ਡਿਗਰੀ ਦੀ ਸਿਲੇਬਸ ਉਹਨਾਂ ਨੇ ਸਾਨੂੰ ਦਿੱਤੀ, ਕਿਉਂਕਿ MA ਦਾ ਜਿਹੜਾ ਫਾਈਨਲ ਹੈ, ਫਾਈਨਲ ਈਅਰ ਜਿਹੜਾ ਹੈ, ਉਸਦਾ ਐਗਜ਼ਾਮ ਉੱਥੇ ਜਾ ਕੇ ਦੇਣਾ ਪੈਂਦਾ, ਬਾਕੀ ਦੇ ਅਸੀਂ ਇੱਥੇ ਅਰੇਂਜ ਕਰਦੇ ਹਾਂ। ਸੋ ਇਸ ਪ੍ਰਚਾਰ ਨੂੰ ਵੇਖ ਕੇ, ਇਸ ਸ਼ੌਕ ਨੂੰ ਵੇਖ ਕੇ ਮਨ ਬੜਾ ਪ੍ਰਫੁੱਲਿਤ ਹੁੰਦਾ ਹੈ। ਤੋ ਇਸੇ ਤਰ੍ਹਾਂ ਇਹ ਸ਼ੌਕ ਬੱਚਿਆਂ ਦੇ ਅੰਦਰ, ਵੱਡਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਆਪ ਹੀ ਪੈਦਾ ਕਰਦੇ ਰਹਿਣ। ਗੁਰਮਤ ਨੇ ਰਾਗ ਨੂੰ ਪਹਿਲ ਦਿੱਤੀ ਹੈ, ਮਹੱਤਤਾ ਦਿੱਤੀ ਹੈ। ਹਜ਼ੂਰ ਨੇ ਰਾਗ ਪਹਿਲੋਂ ਲਿਖੇ ਤੋ ਬਾਣੀ ਬਾਅਦ ਵਿੱਚ ਲਿਖੀ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ ਤੇ ਹੁਣ ਅਸੀਂ ਆਰੰਭ ਕਰਦੇ ਹਾਂ ਕੀਰਤਨ। ਸਭ ਤੋਂ ਪਹਿਲਾਂ ਆਪ ਜੀ ਦੀ ਸੇਵਾ 'ਚ ਰਾਗ ਜੈਤ ਸ੍ਰੀ ਰੱਖਣ ਦਾ ਯਤਨ ਕਰਾਂਗੇ। ਜੈਤ ਸ੍ਰੀ ਰਾਗ ਦੇ ਅੰਦਰ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਜੋ ਇਸੇ ਰਾਗ ਵਿੱਚ ਹਜ਼ੂਰ ਦੇ ਉਚਾਰਨ ਕੀਤੇ ਹੋਏ ਹਨ, ਸੁਣਾਉਣ ਦਾ ਯਤਨ ਕਰਾਂਗੇ। ਆਸ ਹੈ ਆਪ ਇਸੇ ਤਰ੍ਹਾਂ ਪਿਆਰ ਨਾਲ ਸ਼ਰਮਨ ਕਰੋਗੇ।

ਤੋਂ ਪਹਿਲਾ ਸ਼ਬਦ ਰਾਗ ਜੈਤ ਸ੍ਰੀ ਮਹੱਲਾ ਨੌਵਾਂ ਤੇ ਤਾਲ ਝਪਤਾਲ ਦੇ ਅੰਦਰ ਆਪ ਜੀ ਨੂੰ ਸੁਣਾਉਣ ਦਾ ਯਤਨ ਕਰਾਂਗੇ।

ਤੁਰਕ ਦੁਸ਼ਟ ਸਭ ਸ਼ੈ ਕੀਏ ਹਰ ਨਾਮ ਉਚਾਰਾ ਤਿਨ ਆਗੇ ਕੋਈ ਨਾ ਠਹਿਰਿਓ ਤਿਨ ਆਗੇ ਕੋਈ

ਅਕੈਡਮੀ ਗੁਰਦੁਆਰਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰੋ। ਬੁਲਾਓ ਫਤਿਹ ਤੇ

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਹੈ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦੈ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ, ਕਿਰਪਾ ਕਰੋ ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਇਸ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੀ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ, ਤਾਂ ਇਹ ਗੁਰਸਰਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

چھڈ نہ سکے سنت جن راج دوار نہ سیو کمائے سین روپ ہر ہوئے

ਇਸੇ ਤਰ੍ਹਾਂ ਭਗਤ ਨਾਮਦੇਵ ਸੰਤਾਂ ਦਾ ਸੰਗ ਕਰਦੇ, ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਦੇ ਆਪਣੀ ਉਮਰ ਬਿਤਾਉਂਦੇ ਗਏ। ਥੋੜੇ ਜੇ ਵੱਡੇ ਹੋਏ ਤੇ ਉਸ ਵਕਤ ਦੇ ਮਹਾਨ ਯੋਗੀ, ਮਹਾਨ ਤਪੀਸ਼ਵਰ ਜਿਨ੍ਹਾਂ ਦਾ ਇੱਕ ਪੰਥ ਚੱਲਦਾ ਸੀ, ਸਵਾਮੀ ਗਿਆਨੇਸ਼ਵਰ ਜੀ ਮਹਾਰਾਜ। ਸਵਾਮੀ ਗਿਆਨੇਸ਼ਵਰ ਜੀ ਮਹਾਰਾਜ ਦੇ ਪੰਥ ਦੇ ਵਿੱਚ ਦਾਖਲ ਹੋ ਗਏ ਤੇ ਚੱਲ ਪਏ ਉਹਨਾਂ ਦੇ ਨਾਲ ਤੀਰਥਾਂ ਦੇ ਭ੍ਰਮਣ ਕਰਦੇ ਕਰਦੇ ਤੇ ਜਾ ਕਰਕੇ ਦੁਆਰਕਾ ਨਗਰੀ ਤੋਂ ਥੋੜੀ ਦੂਰ ਬਾਹਰ ਸਵਾਮੀ ਗਿਆਨੇਸ਼ਵਰ ਜੀ ਨੇ ਵਿਸ਼ਰਾਮ ਕੀਤਾ। ਦੇਖਿਆ ਨੇੜੇ ਇੱਕ ਖੂਹ ਦਿਖਾਈ ਦੇ ਰਿਹਾ ਹੈ, ਮਗਰ ਉਸ ਦੇ ਵਿੱਚ ਪਾਣੀ ਕੋਈ ਦਿਖਾਈ ਨਹੀਂ ਦਿੰਦਾ। ਖੂਹ ਤੇ ਹੈ ਮਗਰ ਪਾਣੀ ਕੋਈ ਨਹੀਂ ਤੇ ਗਿਆਨੇਸ਼ਵਰ ਜੀ ਮਹਾਰਾਜ ਨੇ ਸੋਚਿਆ, ਦੇਖਿਆ ਬਈ ਇਹ ਮੇਰੇ ਨਾਲ ਜੋ ਚੱਲੇ

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ, ਨਾਲੇ ਫਿਰ ਆਪਣੇ ਯੋਗ ਬਲ

ਜਦੋਂ ਵਾਰੀ ਆਈ ਨਾਮਦੇਵ ਦੀ ਤੇ ਕਿਹਾ ਗਿਆਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ, ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ। ਮਗਰ ਨਾਮਦੇਵ ਇਨਕਾਰੀ ਹੋ ਕੇ

ਉਹ ਨਾਰਾਇਣ ਨੇ ਸੁਣੀ ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ ਤਾਂ ਸਾਰੇ ਆਏ

ਆਸ ਬੁਝਾ ਲੈ। ਤੇਰੀ ਨਾਰਾਇਣ ਨੇ ਸੁਣ ਲਈ, ਆਇੰਦਾ ਸਮੇ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ। ਨਾਮਦੇਵ ਨੇ ਸ਼ੁਕਰਾਨਾ ਕੀਤਾ ਨਾਰਾਇਣ ਦਾ, ਪਾਣੀ ਪੀਤਾ ਪਿਆਸ ਬੁਝਾ ਕਰਕੇ

ਦੇਖਿਆ ਮਗਰ ਨਾਮਦੇਵ ਦਿਖਾਈ ਨਹੀਂ ਦਿੱਤੇ ਕਿਉਂਕਿ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਤੇ ਗਿਆਨੇਸ਼ਵਰ ਜੀ ਤੇ ਉਹਨਾਂ ਦੀ ਮੰਡਲੀ ਤੇ ਅੱਗੇ ਨੂੰ ਚਾਲੇ ਪਾ ਗਏ ਮਗਰ ਨਾਮਦੇਵ ਦੀ ਸਮਾਧੀ ਖੁੱਲੀ ਤੇ ਕੀ ਦੇਖਦਾ ਹੈ ਕਿ ਉਸ ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ

ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ ਉਹ ਇਸ

ਰੱਖੀਆਂ ਪੰਜ ਮੋਹਰਾਂ ਚਰਨਾ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ ਮੈਂ ਨਾਰਾਇਣ ਨੂੰ ਦੇਖ ਲਿਆ ਹੈ ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ ਬੜਾ ਮਿੱਠਾ ਬੋਲਦਾ ਹੈ ਮੈਂ ਉਹਨੂੰ ਪਹਿਚਾਣ ਲਿਆ ਹੈ ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਤੂੰ ਹੀ ਮੁਕੰਦ ਹੈ ਤੂੰ ਹੀ ਮੇਰਾ ਸਵਾਮੀ ਹੈ ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ ਬਾਰ

ਕੁਝ ਪਛਤਾਵਾ ਕੀਤਾ ਕਿ ਹੇ ਨਿਰੰਕਾਰ, ਮੈਂ ਸੰਸਾਰ ਤੇ ਆ ਕੇ ਜੋ ਕੁਝ ਕਰਨਾ ਸੀ ਉਹ ਕੀਤਾ ਨਹੀਂ। ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਰਿਹਾ, ਮੇਰਾ ਸੌ ਜਾਗੇ ਹੁਣ ਇਸ ਬਾਰ ਸੋਵਾਂ। ਇਸ ਸੰਸਾਰ ਦੇ ਪੰਜ ਝਗੜਿਆਂ ਵਿੱਚ ਪੈ ਕੇ ਮੈਂ ਸਾਰਾ ਜੀਵਨ ਆਪਣਾ ਐਵੇਂ ਵਿਅਰਥ ਗਵਾ ਲਿਆ। ਸੇਜੇ ਰਮਤ ਨੈਣ ਨਹੀਂ ਪੇਖੋ, ਹੇ ਪਰਿਪੂਰਨ ਪਰਮਾਤਮਾ, ਤੂੰ ਤਾਂ ਮੇਰੇ ਹਿਰਦੇ ਰੂਪੀ ਸੇਜ ਤੇ ਜਾਗ ਰਿਹਾ, ਪਰ ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੀ ਰਿਹਾ, ਕਦੇ ਤੈਨੂੰ ਵੇਖਣ ਦਾ ਯਤਨ ਨਾ ਕੀਤਾ, ਕਦੇ ਤੇਰੇ ਚਰਨਾਂ ਵਿੱਚ ਜੁੜ ਕੇ ਉਹ ਮਹਾਨ ਰਸ ਨਾ ਮਾਣ ਸਕਿਆ ਜਿਸ ਨਾਲ ਮੇਰਾ ਲੋਕ ਪਰਲੋਕ ਸੌਰਦਾ ਸੀ। ਇਸ ਲਈ ਮੇਰੀ ਮਤ ਬਹੁਰੀ ਹੋ ਗਈ।

शरीर कौडी कौडी जोड़ के जोड़े लाख करोड़ चलती बार ना कछ मिलियो ले लंगोटी तो सुतड़े असंख माया झूठी कारणे नानक से जागन जे रसना नाम उचारने असंख हजूर कहंदे ने असंखा ही मोह माया दी नींदर विच सुते हुए हन अपने तंदियां विच सारा जीवन रोल दिता है पर कदी सुते हुए मन नू जगाउण दा जतन नहीं कीता कि तू की करन आया वाहिगुरु ने तैनू किस मार्ग ते तुरन लई कहा सी ते तू किस मार्ग ते तुर पिया है प्रिया प्रेम सहज मन अनद धरोरी प्रभ मिलबे की लालसा तांते आलस कहां करोरी जिन्हां नू प्रभु दे मिलन दी लालसा होवे ओ फिर कदे आलस करदे हन ओ अमृत वेला सौंके बिता देंदे हन नहीं ओ कदे नहीं अमृत वेला सौंके बिताउंदे ओ फिर जाग के मालक दे चरणां विच जुड़ के आनंद माणदे हन रस माणदे हन ते जिन्हां ने भाई ए मनुच्छा जन्म मोह माया दी नींदर विच सौंके ही बिता दिता है पहला बचपन सी खेडां विच बीत गया जवानी घर दे सामान कट्ठे करन विच बीत गई ते बुढ़ेपे विच भी तां ओही कुछ चेते रह जाएगा ना जो जवानी विच हिरदे रूपी पट्टी ते लिख लिया है सेठ बनारसी दास जो सहारनपुर दे रहन वाला सी बड़ा धन इकत्र कीता बड़ी माया कठी कीती शौकारे दा कम करदा सी महल माड़ियां दुकाना माया दी कोई कमी नहीं पर अपने जीवन विच कदे एक दंबड़ी भी भले पासे नहीं लाई एक कौड़ी भी कदे चंगे पासे नहीं दिती की पिया कितनी मुश्किल कमाई दी है ते ए हुन मंगत्यां नू लोड़वंदां नू देण वास्ते कमाई है की मिल जाएगा इन्हां नू दे के सारा जीवन बिना सिमरन दे बिना सेवा दे बतीत कर दिता अंत समा आ गया हुन अंत वेले परमेश्वर किथे याद रहिंदा बच्चे सिराणे बैठे हन पर मन अजे भी कार विहार विच डुबिया होया है फलाना किथे है ओ किथे है अखे जी सारे बैठे हन ते दुकान ते कौन बैठा है उचारण करो श्री वाहिगुरु मर्दी वेरी भी तंदियां विच रुझिया इसे तरह शरीर छड गया हुन पुत्रा ने सोचिया भाई पिता जी ने अपने जीवन विच तां कोई चंगा कर्म नहीं कीता ते कितना चंगा होवे जे इस दा शरीर हर द्वार ले जाके गंगा दे किनारे संस्कार कर दईए इस दी गति हो जावे क्योंकि जिन्हां ने नाम नहीं जपिया त्रिग द्रिग खाया त्रिग द्रिग सोया त्रिग द्रिग कापड़ अंग चढ़ाया त्रिग कुटुंब शरीर सहत जित हुण खसम ना पाया पौड़ी छुटकी हाथ ना आवे ऐला जन्म गवाया उदा खाना पीना पहनना सिर्फ उसदा ही नहीं उदे कुटुंब नूं भी लानतां पैंदियां हन त्रिग कुटुंब शरीर सहत ए सेठ बनारसी दास दी हालत पुत्रा ने कहा चलो
ਇਸ ਦਾ ਸਰੀਰ ਉੱਥੇ ਲੈ ਚਲੀਏ, ਹਰਿਦੁਆਰ ਤੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦਿਆਂਗੇ, ਇਹਦੀ ਗਤੀ ਹੋ ਜਾਵੇ, ਕਿਉਂਕਿ ਇਸਨੇ ਆਪਣੇ ਜੀਵਨ ਵਿੱਚ ਕਦੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਲੈ ਕੇ ਤੁਰ ਪਏ। 15-20 ਸੱਜਣ ਜਿਹੜੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਨ ਉਹ ਵੀ ਤੁਰ ਪਏ। ਰਸਤੇ ਵਿੱਚ ਰਾਤ ਆ ਗਈ। ਰਾਤ ਉਹ ਸਲਾਹ ਕਰਦੇ ਰਹੇ, ਬਈ ਇੱਥੇ ਆਰਾਮ ਕਰਕੇ ਸਵੇਰੇ ਚਲਾਂਗੇ ਤੇ ਇਸ ਦੇ ਸਰੀਰ ਨੂੰ ਗੰਗਾ ਦੇ ਕਿਨਾਰੇ ਸੰਸਕਾਰ ਦੇਵਾਂਗੇ। ਇੱਕ ਕੋੜੀ ਇਸ ਧਰਮਸ਼ਾਲਾ ਵਿੱਚ ਪਿਆ ਹੋਇਆ ਸੀ, ਜਿੱਥੇ ਇਹਨਾਂ ਰਾਤ ਕੱਟੀ, ਉਹ ਸਭ ਕੁਝ ਸੁਣਦਾ ਰਿਹਾ ਤੇ ਮਨ ਵਿੱਚ ਸੋਚਦਾ, ਬਈ ਮੈਨੂੰ ਹਰਿਦੁਆਰ ਕਿਸ ਨੇ ਲੈ ਜਾਣਾ, ਕਿਉਂਕਿ ਮੈਂ ਤੁਰ ਨਹੀਂ ਸਕਦਾ, ਅਪਾਹਜ ਹਾਂ, ਸਾਰਾ ਜੀਵਨ ਇੱਥੇ ਹੀ ਘੁਲ ਘੁਲ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਸ ਲੋਥ ਨੂੰ ਬਾਹਰ ਕੱਢ ਦੇਵਾਂ, ਮੁਰਦੇ ਨੂੰ ਬਾਹਰ ਕੱਢ ਦੇਵਾਂ ਤੇ ਆਪ ਵਿੱਚ ਲੰਮਾ ਪੈ ਜਾਵਾਂ, ਕਿਸੇ ਤਰੀਕੇ ਹਰਿਦੁਆਰ ਤੋਂ ਪਹੁੰਚ ਜਾਵਾਂਗਾ ਨਾ। ਉਚਾਰਨ ਕਰੋ ਸ੍ਰੀ। ਅੱਧੀ ਰਾਤ ਨੂੰ ਸ਼ੇਠ ਬਨਾਰਸੀ ਦਾਸ ਦੀ ਲੋਥ ਨੂੰ ਬਾਹਰ ਕੱਢ ਕੇ ਤੇ ਆਪ ਵਿੱਚ ਲੰਮਾ ਪੈ ਗਿਆ। ਸਵੇਰ ਨਾਲ ਉੱਠੇ, ਉਹ ਚੁੱਕ ਕੇ ਲੈ ਗਏ ਹਰਿਦੁਆਰ। ਪੈਂਡੇ ਕੱਟਦੇ ਹੋਏ, ਰਾਤਾਂ ਕੱਟਦੇ ਹੋਏ ਜਦੋਂ ਪਹੁੰਚੇ, ਅੱਗੇ ਜਾ ਕੇ ਜਦੋਂ ਬੇਬਾਨ ਲਹਾਇਆ ਤਾਂ ਵਿੱਚ ਵੇਖਿਆ ਤਾਂ ਇੱਕ ਕੋੜੀ ਪਿਆ ਹੋਇਆ। ਭਾਈ ਮੈਨੂੰ ਜੋ ਮਰਜ਼ੀ ਜੇ ਸਜ਼ਾ ਦੇ ਦਿਓ, ਪਰ ਮੈਨੂੰ ਇੱਥੇ ਲਿਆਉਣਾ ਕਿਸੇ ਨੇ ਨਹੀਂ ਸੀ, ਤੇ ਤੁਹਾਡੇ ਸਗਬੰਧੀ ਤੁਹਾਡੇ ਬਜ਼ੁਰਗ ਦੀ ਲੋਥ ਤਾਂ ਉੱਥੇ ਹੀ ਪਈ ਹੈ। ਮੈਂ ਦੀਵਾਰ ਨਾਲ ਲਾ ਛੱਡੀ ਸੀ, ਕਿਉਂਕਿ ਮੈਨੂੰ ਕਈ ਮਹੀਨੇ ਰੁਲਦਿਆਂ ਹੋ ਗਏ ਹਨ, ਇਸ ਲਈ ਮੈਨੂੰ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ। ਹੁਣ ਵਿਚਾਰੇ ਉੱਥੋਂ ਤੁਰੇ, ਅੱਗੇ ਕੋਈ ਸਾਧਨ ਵੀ ਨਹੀਂ ਸਨ ਆਉਂਦੇ ਛੇਤੀ ਪਹੁੰਚਣ ਦੇ। ਦੋ ਦਿਨ ਉੱਥੇ ਪਹੁੰਚਦਿਆਂ ਵੀ ਲੱਗ ਗਏ ਤੇ ਵੇਖਿਆ ਬਈ ਹੁਣ ਇਸ ਮ੍ਰਿਤਕ ਸਰੀਰ ਵਿੱਚੋਂ ਬੋ ਆਉਣੀ ਸ਼ੁਰੂ ਹੋ ਗਈ ਹੈ। ਕਹਿਣ ਲੱਗੇ ਹੁਣ ਇਹ ਹਰਿਦੁਆਰ ਜਾਣ ਜੋਗਾ ਨਹੀਂ, ਇੱਥੇ ਹੀ ਸੰਸਕਾਰ ਕਰ ਦਿੰਦੇ ਹਾਂ ਇਹਦਾ, ਤੇ ਇਹਦੀਆਂ ਅਸਥੀਆਂ ਹਰਿਦੁਆਰ ਭੇਜ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉੱਥੇ ਹੀ ਸੰਸਕਾਰ ਕਰਕੇ ਤੇ ਅਸਥੀਆਂ ਲੈ ਆਏ ਘਰ, ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ, ਆਪਣੇ ਪ੍ਰੋਹਿਤ ਨੂੰ ਬ੍ਰਾਹਮਣ ਨੂੰ ਸੱਦਿਆ, ਉਸਨੂੰ 100 ਰੁਪਈਆ ਦਿੱਤਾ, ਬਈ ਜਾ ਬਈ ਸਾਡੇ ਬਜ਼ੁਰਗ ਦੀਆਂ ਅਸਥੀਆਂ ਲੈ ਜਾ ਤੇ ਹਰਿਦੁਆਰ ਜਾ ਕੇ ਸਾਰਾ ਕਿਰਿਆ ਕਰਮ ਜੋ ਕੁਝ ਵੀ ਹੈ ਇਹ ਤੂੰ ਆਪ ਕਰਾ ਕੇ ਆਉਣਾ ਹੋਵੇਗਾ। ਬੜੇ ਸੋਹਣੇ ਮਖਮਲ ਦੇ ਕੱਪੜੇ ਵਿੱਚ ਅਸਥੀਆਂ ਪਾ ਦਿੱਤੀਆਂ। ਤੇ 100 ਰੁਪਇਆ ਇਸ ਨੂੰ ਦੇ ਦਿੱਤਾ ਪੰਡਿਤ ਨੂੰ। ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ, ਬਈ ਰੁਪਈਏ ਕੋਲ ਹੋਣਗੇ, ਕੋਈ ਰਸਤੇ ਵਿੱਚ ਲੁੱਟੀ ਨਾ ਲਵੇ, ਲੈ ਹੀ ਨਾ ਜਾਵੇ, ਤੇ ਹੋਵੇ ਨਾ ਤਾਂ ਇਹ ਰੁਪਏ ਮੈਂ ਘਰ ਰੱਖਾਂ ਜਿਹੜੇ ਮੈਨੂੰ ਮਿਲੇ ਹਨ, ਤੇ ਜਿਹੜੇ ਕਿਰਿਆ ਕਰਮ ਤੇ ਲੱਗਣੇ ਹਨ ਉਹ ਤਾਂ ਮੈਂ ਲੈ ਜਾਣੇ ਹੀ ਹਨ। ਅਸਥੀਆਂ ਨੂੰ ਘਰ ਕਿਵੇਂ ਲੈ ਜਾਵਾਂ? ਇੱਕ ਦਰਖਤ ਦੇ ਨਾਲ ਟੰਗ ਕੇ ਤੇ ਸੋਚਦਾ ਮੈਂ ਭੱਜ ਕੇ ਘਰ ਪੈਸੇ ਰੱਖਾਂ ਤੇ ਫਿਰ ਆ ਕੇ ਚੁੱਕ ਕੇ ਤੁਰ ਪਵਾਂਗਾ। ਇੱਕ ਦਰਖਤ ਨਾਲ ਟੰਗ ਦਿੱਤੀਆਂ ਅਸਥੀਆਂ, ਇਹ ਚੋਲਾ ਟੰਗ ਕੇ ਆਪਣੇ ਘਰ ਚਲਾ ਗਿਆ। ਤੇ ਜਦੋਂ ਘਰੋਂ ਵਾਪਸ ਆਇਆ ਤਾਂ ਕੀ ਤੱਕਿਆ, ਚੋਲਾ ਕੋਈ ਨਹੀਂ, ਚੋਲਾ ਹੈ ਹੀ ਨਹੀਂ। ਤਾਂ ਮਨ ਵਿੱਚ ਸੋਚਦਾ ਜੇ ਹੁਣ ਵਾਪਸ ਗਿਆ, ਸੰਬੰਧੀਆਂ ਨੂੰ ਦੱਸਿਆ ਤਾਂ ਉਹ ਬੜੇ ਨਾਰਾਜ਼ ਹੋਣਗੇ, ਖਫਾ ਹੋਣਗੇ, ਮੈਨੂੰ ਬਦਨਾਮ ਕਰਨਗੇ। ਹੁਣ ਹੋਵੇ ਨਾ ਤਾਂ ਉਹਦੇ ਨਾਂ ਤੇ ਹੀ ਕਿਰਿਆ ਕਰਮ ਸਭ ਕੁਝ ਕਰਵਾ ਆਵਾਂ। ਤੇ ਗਿਆ ਹਰਿਦੁਆਰ ਥਾਂ ਥਾਂ ਤੇ, ਜਿੱਥੇ ਜਿੱਥੇ ਵੀ ਕੁਝ ਦੇਣਾ ਲੈਣਾ ਸੀ, ਮੰਤਰ ਪੜਾਉਣੇ ਸੀ, ਦਾਨ ਪੁੰਨ ਕਰਨਾ ਸੀ, ਸਭ ਕੁਝ ਕਰਕੇ ਉਹਨਾਂ ਕੋਲ ਲਿਖਵਾ ਕੇ ਲੈ ਆਇਆ। ਆ ਕੇ ਵਾਪਸ ਉਹਨਾਂ ਦੇ ਪੁੱਤਰਾਂ ਨੂੰ ਦੇ ਦਿੱਤਾ, ਬਈ ਤੁਹਾਡੇ ਪਿਤਾ ਦੇ ਫੁੱਲ ਜਲ ਪ੍ਰਵਾਹ ਕਰ ਆਇਆ ਹਾਂ,
ਔਰ ਜੋ ਕੁਝ ਕਰਨਾ ਸੀ ਕਿਰਿਆ ਦਾ ਕਰਮ ਕਾਂਡ ਜੋ ਕੁਝ ਹੈ ਮੈਂ ਸਾਰਾ ਕੁਝ ਕਰਕੇ ਆਇਆ। ਥੋੜੇ ਜਿਹੇ ਦਿਨ ਬੀਤੇ, ਬਨਾਰਸੀ ਦਾਸ ਦੇ ਘਰ ਜਿਹੜੇ ਜਮਾਦਾਰਨੀ ਆਉਂਦੀ ਸੀ ਨਾ, ਉਸਨੇ ਇੱਕ ਮਖਮਲ ਦੀ ਕੋਟੀ ਪਾਈ ਹੋਈ ਸੀ ਤੇ ਘਰ ਵਾਲਿਆਂ ਨੇ ਪਛਾਣ ਲਈ। ਬੀਬੀਆਂ ਨੂੰ ਬੜੀ ਪਛਾਣ ਹੁੰਦੀ ਹੈ ਕੱਪੜੇ ਦੀ, ਉਹਨਾਂ ਪਛਾਣ ਲਈ ਬਈ ਇਸ ਕੱਪੜੇ ਵਿੱਚ ਤਾਂ ਪਿਤਾ ਜੀ ਦੇ ਫੁੱਲ ਲਪੇਟ ਕੇ ਭੇਜੇ ਸਨ ਬੋਝੀ ਬਣਾ ਕੇ, ਤੇ ਇਹ ਇੱਥੇ ਕਿਵੇਂ ਪਾ ਕੇ ਆ ਗਈ ਹੈ। ਪੁੱਛਿਆ, ਇਹ ਕੱਪੜਾ ਤੂੰ ਕਿੱਥੋਂ ਲਿਆ ਜਿਹਦੀ ਕੋਟੀ ਪਹਿਨ ਰੱਖੀ ਹੈ ਮਖਮਲ ਦੀ? ਉਹ ਕਹਿਣ ਲੱਗੀ, ਮੇਰੇ ਪਤੀ ਲਿਆਇਆ ਸੀ, ਕਿਸੇ ਦੇ ਫੁੱਲ ਟੰਗੇ ਹੋਏ ਸਨ, ਉਹ ਫੁੱਲ ਤਾਂ ਉਸਨੇ ਉੱਥੇ ਹੀ ਸੁੱਟ ਦਿੱਤੇ ਤੇ ਕੱਪੜਾ ਘਰ ਲਿਆਇਆ ਤੇ ਉਹਦੇ ਮੈਂ ਕੋਟੀ ਬਣਾ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਬੀਬੀਆਂ ਨੇ ਆਪਣੇ ਮਰਦਾਂ ਨੂੰ ਗੱਲ ਕੀਤੀ ਬਈ ਇਸ ਤਰ੍ਹਾਂ ਜਮਾਂਦਾਰਨੀ ਨੇ ਉਹ ਕੱਪੜਾ ਪਾਇਆ ਹੋਇਆ ਸੀ, ਪੰਡਿਤ ਹੋਰੀ ਫੁੱਲ ਪਰਵਾ ਕੇ ਆਏ ਵੀ ਹਨ ਕਿ ਨਹੀਂ ਆਏ? ਜਿਹੜਾ ਸੱਦ ਕੇ ਪੁੱਛੋ ਤਾਂ ਸਹੀ। ਸਾਡੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਇਹ ਫੁੱਲ ਪਹੁੰਚੇ ਨਹੀਂ ਹਨ। ਪੰਡਿਤ ਨੂੰ ਬੁਲਾਇਆ, ਸਾਰੀ ਬਿਰਾਦਰੀ ਬੈਠੀ, ਪੰਡਿਤ ਜੀ ਸੱਚ ਸੱਚ ਦੱਸ ਦਿਓ, ਨਹੀਂ ਤਾਂ ਪਿੰਡ ਵਿੱਚੋਂ ਹੀ ਕੱਢ ਦਿਆਂਗੇ, ਸ਼ਹਿਰ ਵਿੱਚੋਂ ਹੀ ਕੱਢ ਦਿਆਂਗੇ, ਸੱਚ ਸੱਚ ਦੱਸ ਦਿਓ, ਫੁੱਲ ਜਲ ਪਰਵਾਹ ਕਰਕੇ ਆਏ ਹੋ ਕਿ ਨਹੀਂ ਆਏ? ਤਾਂ ਪੰਡਿਤ ਨੇ ਝੂਠ ਨਹੀਂ ਬੋਲਿਆ, ਕਹਿਣ ਲੱਗਾ ਮੈਂ ਸੱਚ ਕਵਾਂ, ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ, ਮੈਂ ਆਖਿਆ ਬਈ ਰਸਤੇ ਵਿੱਚ ਚੋਰ ਲੁੱਟੀ ਨਾ ਲੈਣ, ਤੇ ਮੈਂ ਫੁੱਲਾਂ ਵਾਲਾ ਝੋਲਾ ਜੋ ਹੈ ਇੱਕ ਦਰਖਤ ਤੇ ਟੰਗ ਕੇ ਬਈ ਇਹਨੂੰ ਕਿਹਨੇ ਲੈ ਜਾਣਾ? ਮੈਂ ਘਰ ਆਇਆ, ਪੈਸੇ ਰੱਖੇ, ਜਦੋਂ ਵਾਪਸ ਗਿਆ ਤਾਂ ਝੋਲਾ ਕੋਈ ਨਹੀਂ ਸੀ ਪਿਆ, ਤੇ ਮੈਂ ਸਭ ਕੁਛ ਹੋਰ ਕਿਰਿਆ ਕਰਮ ਜੋ ਕੁਝ ਵੀ ਕਰਮ ਕਾਂਡ ਸੀ ਸਭ ਕੁਛ ਕਰਵਾ ਆਇਆ, ਪਰ ਤੁਸੀਂ ਸਾਰੇ ਹੀ ਸਿਆਣੇ ਹੋ, ਸਾਰੀ ਬਿਰਾਦਰੀ ਨੂੰ ਮੁਖਾਤਬ ਕਰਕੇ ਕਹਿਣ ਲੱਗਾ ਕਿ ਸੇਠ ਬਨਾਰਸੀ ਦਾਸ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ ਹਰਿਦੁਆਰ, ਕਿਤਨੇ ਯਤਨ ਕੀਤੇ ਹਨ ਤੁਸੀਂ ਉਸਨੂੰ ਲਿਜਾਣ ਦੇ, ਤੇ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ, ਤੇ ਮੈਂ ਨਿਮਾਣਾ ਕੱਲਾ ਸਾਂ, ਮੇਰੇ ਕੋਲੋਂ ਕਿਵੇਂ ਜਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਜੋੜੇ ਹੋਏ ਕਿਸ ਕੰਮ ਆਏ? ਹੱਡੀਆਂ ਵੀ ਰੁੱਲ ਗਈਆਂ, ਹੱਡੀਆਂ ਵੀ ਨਹੀਂ ਪਹੁੰਚ ਸਕੀਆਂ। ਤਾਂ ਇਸੇ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਮਾਇਆ ਦੇ ਵਿੱਚ ਮਗਨ ਹੋਏ ਹੋਏ, ਧੰਦਿਆਂ ਦੇ ਵਿੱਚ ਮਗਨ ਹੋਏ ਹੋਏ, ਅਸੰਖਾਂ ਹੀ ਸੁੱਤੇ ਹੋਏ ਹਨ। ਹੇ ਨਿਰੰਕਾਰ, ਜਾਗਦੇ ਤਾਂ ਉਹ ਹਨ ਜੋ ਸ਼ੌਕ ਦੇ ਨਾਲ, ਜਿਨ੍ਹਾਂ ਨੂੰ ਮਰਨਾ ਚੇਤੇ ਹੈ, ਔਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇਰਾ ਸਿਮਰਨ ਕਰਦੇ ਹਨ, ਉਹ ਜਾਗਦੇ ਹਨ। ਜਿਹੜਾ ਮਨੁੱਖ ਨਿਤਨੇਮ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਪ੍ਰਭੂ ਭਗਤੀ ਨਹੀਂ ਕਰ ਰਿਹਾ, ਉਹ ਖਾਂਦਾ ਪੀਂਦਾ ਕਾਰ ਵਿਹਾਰ ਕਰਦਾ, ਸੋਹਣੇ ਬਸਤਰ ਪਹਿਣਦਾ, ਸੇਜਾਵਾਂ ਮਾਣਦਾ, ਮਹਿਲਾਂ ਵਿੱਚ ਰਹਿੰਦਾ ਹੋਇਆ ਵੀ ਸੁੱਤਾ ਹੋਇਆ, ਕਿਉਂਕਿ ਪਰਮੇਸ਼ਰ ਦੇ ਪਾਸੇ ਵੱਲੋਂ ਜਿਹੜਾ ਸੌ ਗਿਆ ਉਹਦੇ ਭਾਗ ਹੀ ਸੌ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਸਵਾਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਹਜ਼ੂਰ ਕਹਿੰਦੇ ਹਨ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ਼ ਕਹਾਂ ਕਰੋ ਰੇ। ਕਿਉਂ ਆਲਸ਼ ਕਰ ਰਹੇ ਹੈ ਭਾਈ? ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ, ਪ੍ਰਭੂ ਦੇ ਮਿਲਣ ਦੀ ਜਿਨ੍ਹਾਂ ਨੂੰ ਲਾਲਸਾ ਹੈ, ਉਹ ਕਦੇ ਸ਼ੌਂਕੇ ਰਾਤਾਂ ਬਿਤਾਉਂਦੇ ਹਨ, ਉਹ ਤਾਂ ਜਾਗ ਕੇ ਉਸਦੇ ਗੁਣ ਗਾਉਂਦੇ ਹਨ। ਇਸ ਲਈ ਭਗਤ ਕਬੀਰ ਜੀ ਨਾਮ ਜਪਦੇ ਹੋਏ ਵੀ, ਸੇਵਾ ਸਿਮਰਨ ਸਾਸ ਗ੍ਰਾਸ ਭਗਤੀ ਕਰਦੇ ਹੋਏ ਵੀ ਕਹਿੰਦੇ ਹਨ, ਮੇਰੀ ਮਤ ਬੋਰੀ, ਕਿਉਂਕਿ ਮੈਂ ਰਾਮ ਵਿਸਾਰਿਆ, ਮੈਂ ਪਰਮੇਸ਼ਰ ਦਾ ਸਿਮਰਨ ਭੁੱਲ ਗਿਆ। ਇਸ ਸ਼ਬਦ ਵਿੱਚ ਪੰਜ ਝਗੜੇ ਦੱਸੇ ਹਨ, ਸਾਸ ਕੀ ਦੁਖੀ, ਸੱਸਰ ਕੀ ਪਿਆਰੀ,
ਸਾਸ ਕੀ ਦੁਖੀ, ਸਾਸ ਕੀ ਹੈ, ਸਾਸ ਹੈ ਇਹ ਦੁਨਿਆਵੀ ਮਾਇਆ, ਤੇ ਸੱਸਰ ਕੀ ਪਿਆਰੀ, ਇਹ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੇ ਹੀ ਬਣਾਈ ਹੈ ਨਾ ਮਾਇਆ ਵੀ, ਇਸ ਲਈ ਇਹ ਸੱਸਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ। ਕਬੀਰ ਜੀ ਕਹਿੰਦੇ ਹਨ ਕਿ ਜਮ ਕੋਲੋਂ ਮੈਨੂੰ ਬੜਾ ਡਰ ਲੱਗਦਾ ਹੈ, ਜਦੋਂ ਉਸਨੇ ਸਵਾਸਾਂ ਦਾ ਲੇਖਾ ਮੰਗਣਾ ਤਾਂ ਮੈਂ ਕੀ ਮੂੰਹ ਵਿਖਾਵਾਂਗਾ। ਸਖੀ ਸਹੇਲੀ ਨਣਦ ਗਹੇਲੀ, ਨਿਨਾਣ ਰੂਪੀ ਧੰਦੇ ਜਿਹੜੇ ਹਨ ਨਾ, ਇਹਨਾਂ ਨੇ ਮੇਰੀ ਮਾਤੀ ਮਾਰ ਦਿੱਤੀ ਹੈ। ਦੇਵਰ ਕੇ ਬਿਰਹੋਂ ਰੋ ਰੇ, ਸ਼ੁਭ ਮਤ ਨੂੰ ਮੈਂ ਤਰਸਦਾ ਰਹਿਣਾ ਹਰ ਵੇਲੇ, ਤੇ ਬਾਪ ਸਾਬਕਾ ਕਰੇ ਲੜਾਈ। ਇਹ ਬਾਪ ਸਾਬਕਾ ਕੀ ਹੈ, ਇਹ ਹੈ ਇਹ ਸਰੀਰ, ਕਿਉਂਕਿ ਇਹ ਸਰੀਰ ਰਹਿਣਾ ਨਹੀਂ। ਬਾਪ ਸਾਬਕਾ ਕਰੇ ਲੜਾਈ, ਮਾਇਆ ਸਦ ਮਤਵਾਰੀ, ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ। ਆਖਰੀ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਦੇ ਇਹ ਪੰਜ ਝਗੜੇ, ਨੌ ਸੱਸ ਦਾ, ਨਿਨਾਣ ਭਰਾਈ ਦਾ, ਜੇਠ ਦੇਵਰ ਦਾ, ਇਹ ਪੰਜ ਝਗੜਿਆਂ ਵਿੱਚ ਹੀ ਸਾਰਾ ਸੰਸਾਰ ਡੁੱਬ ਗਿਆ ਹੈ, ਤੇ ਤਰੇ ਉਹੀ ਹਨ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਆਖਰੀ ਤੁਕਾਂ

अलोक है अशोक है अकर्म है अपर्म है। वाहे गुरु अलोक है

ਨਾਮ ਫਰਿਆਦ ਕਰਦੇ ਹਨ, ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ, ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੂ ਪੇ ਮੂਹਰੇ ਖਾਮੋਸ਼ੀ ਦਿਲੋਂ ਮੈਂ ਯਾਦ ਕਰਦੇ ਹਨ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਏ, ਪਰ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਸਵਾਦ ਸਵਾਦ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਜਿਹਨੂੰ ਉਸ ਉੱਤੇ ਵਿਸ਼ਵਾਸ ਹੈ, ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿੱਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਾਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿੱਚ ਆਕੜ ਕੇ ਬੈਠਾ, ਘਰ ਵਿੱਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜ਼ਾਂ ਵੱਲ ਧਿਆਨ ਪਿਆ, ਦਲੀਜ਼ਾਂ ਵਿੱਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜ਼ਾਂ ਵਿੱਚ ਰੱਖ ਕੇ ਬੈਠਾ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ, ਕਹਿਣ ਲੱਗਾ ਇਹ ਕੁੱਤਾ ਹੈ, ਤੂੰ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੈ, ਇਹ ਤਾਂ ਖਸਮ ਵਾਲਾ ਖਵਾਉਂਦਾ ਹੈ, ਤੂੰ ਇਸ ਦਾ ਸਾਈਂ ਖਵਾਉਂਦਾ ਹੈ। ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿੱਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ, ਆਕੜ ਕੇ ਆਪਣੇ ਘਰ ਵਿੱਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ, ਜਾਗਿਆ ਤੇ ਉਸ ਦੀ ਵਫਾਦਾਰੀ ਵਿੱਚ ਹੈ ਆਪਣੇ ਮਾਲਕ ਦੀ, ਚ ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌਂ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿੱਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾਉਣ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇਂ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜ਼ਾਂ ਵਿੱਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ, ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸ ਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਮੇਰਾ ਨਾਂ ਚੰਗਾ ਬਣ ਜਾਵੇ, ਸਾਰਾ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਮੈਂ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਨ੍ਹਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨ੍ਹਾਂ ਚਿਰ ਨਹੀਂ ਜਿੰਨਾ ਚਿਰ ਮਿੱਟੀ ਕੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਸਿਰੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾਲਾ, ਨਹੀਂ ਤੇ ਬਾਜੀ ਲੈਤੇ, ਅੱਜ ਜਿੱਤ ਗਏ ਤੂੰ ਹਾਰ ਜਾਵੇਗਾ, ਦੌੜਿਆ।

ਉਹਦਾ ਵੀ ਘਰ ਵਿੱਚ ਹੋਣਾ ਬੜਾ ਜ਼ਰੂਰੀ ਹੈ। ਧਨ ਬਹੁਤਾ ਹੋਵੇ, ਹਰ ਖੁਸ਼ੀ ਘਰ ਵਿੱਚ ਹੋਵੇ, ਤੇ ਜੇ ਘਰ ਪੁੱਤਰ ਨਹੀਂ, ਸੰਤਾਨ ਨਹੀਂ, ਤੇ ਤਾਂ ਵੀ ਦੁੱਖ ਹੈ, ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਤਰ੍ਹਾਂ ਹੈ ਪ੍ਰਮਾਤਮਾ, ਹਰ ਕੋਈ ਤੇਰੇ ਕੋਲ ਮੰਗ ਰਿਹਾ। ਮਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇ। ਕਿਸ ਲਈ ਮੰਗ ਰਹੀ? ਸਾਜਣੋ ਤੂੰ ਮੀਤ ਮੇਰੋ ਗਹਿ ਤੇਰੇ ਸਭ ਕੇ। ਤੂੰ ਮੇਰਾ ਸੱਜਣ ਨਹੀਂ, ਤੂੰ ਮੇਰਾ ਮਿੱਤਰ ਨਹੀਂ, ਉਸ ਮਿੱਤਰ ਹੋਣ ਦੇ ਨਾਤੇ ਮੈਂ ਇਹ ਮੰਗਾ ਤੇਰੇ ਕੋਲੋਂ ਮੰਗ ਰਹੀ ਹਾਂ। ਸਤਿਗੁਰ ਕਹਿੰਦੇ ਨੇ ਇਹ ਮੰਗ ਜਾਇਜ਼ ਹੋਊਗੀ, ਕਿਉਂਕਿ ਤੂੰ ਉਹਨੂੰ ਆਪਣਾ ਸੱਜਣ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਵਾਕਈ ਹੀ ਭਾਈ, ਜੇ ਉਹਨੂੰ ਆਪਣਾ ਬਣਾ ਕੇ ਮੰਗੇ ਤੇ ਹਰ ਦਾਦ ਝੋਲੀ

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਇਹ ਪ੍ਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੇ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ।

ਰਿਵਿਊ ਕਰਦਾ ਰਿਹਾ, ਨਹੀਂ ਮੁੜਿਆ। ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ, ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਜ ਬਬੀਹੇ ਤੇ ਹੋ ਗਈ, ਉਹ ਬੂੰਦ ਅੱਜ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾਏ ਮੰਗੀ ਜਾਏ, ਬਬੀਹੇ ਦੀ ਨਿਆਂ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ ਪਾਵੋ ਦਾਨ ਢੀਠ ਹੋਏ ਮੰਗੋ। ਮੰਗ ਰਿਹਾ ਮੰਗਤਾ, ਮਾਲਕ ਕਹਿ ਰਿਹਾ ਨਹੀਂ ਹੈ, ਚਲਾ ਜਾ। ਕਹਿੰਦਾ ਨਹੀਂ ਕੁਛ ਤੇ ਦੇ ਕੇ ਤੋਰ, ਕੁਛ ਤੇ ਮੇਰੀ ਝੋਲੀ ਪਾ, ਮੈਂ ਤੇਰੇ ਕੋਲ ਲੈ ਬਗੈਰ ਨਹੀਂ ਜਾਣਾ। ਇੰਨਾ ਢੀਠ ਬਣਦਾ ਕਈ ਵਾਰ ਮਾਲਕ ਕਿੰਨੀਆਂ ਗੱਲਾਂ ਕਰਦਾ, ਦੇਣ ਵਾਲਾ ਬਹੁਤ ਗੱਲਾਂ ਕਰਦਾ ਪਰ ਉਹ ਬਰਦਾਸ਼ਤ ਕਰੇ, ਹਰ ਗੱਲ ਨੂੰ ਸੁਣੇ, ਕਿਉਂਕਿ ਢੀਠ ਬਣਦਾ। ਜਦ ਤੱਕ ਢੀਠ ਨਹੀਂ ਬਣਦਾ ਤਦ ਤੱਕ ਦਾਤ ਨਹੀਂ ਮਿਲਣੀ। ਪਾਵੋ ਦਾਨ ਢੀਠ ਹੋਏ ਮੰਗ, ਢੀਠ ਬਣ ਕੇ ਮੰਗੀ ਜਾ ਮੰਗੀ ਜਾ ਮੰਗੀ ਜਾ। ਹੁਣ ਗੱਲ ਆ ਗਈ ਤੀਸਰੇ ਗੁਣ ਦੀ, ਤੀਸਰਾ ਗੁਣ ਹੈ ਜੀ ਮੰਗਤਾ ਡਰ ਨਾ ਛੱਡੇ। ਕਿਵੇਂ? ਤਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦਰ ਫੜ ਕੇ ਬਹਿ ਜਾ ਤੇ ਦਰ ਨਾ ਛੱਡੇ। ਹੇ ਮਾਲਕ ਮੰਗ ਰਹੇ, ਤੀਠ ਬਣ ਗਏ, ਦਰ ਨਹੀਂ ਛੱਡਣਾ, ਦਾਤ ਲੈ ਕੇ ਜਾਣ। ਪਰ ਹੁੰਦਾ ਕੀ ਹੈ, ਅਸੀਂ ਸਿਰਫ ਮੰਗਣਾ ਤੇ ਜਾਣ ਲੈਂਦੇ ਹਾਂ, ਮੰਗਣਾ ਆਉਂਦਾ ਨਹੀਂ। ਮੰਗਣਾ ਕੀ ਹੈ ਇਹ ਵੀ ਪਤਾ ਨਹੀਂ, ਮੰਗਣਾ ਕਿਵੇਂ ਹੈ ਇਹ ਵੀ ਨਹੀਂ ਜਾਣਦੇ। ਤੇ ਜਿਹੜੇ ਮੰਗਤੇ ਦੇ ਗੁਣ ਨੇ ਉਹ ਤੇ ਸਾਡੇ ਅੰਦਰ ਹੈ ਹੀ ਕੋਈ ਨਹੀਂ। ਜੇ ਹੋਵੇ ਤੇ ਕਿਸੇ ਅੰਦਰ ਇੱਕ ਆ ਜਾਂਦਾ, ਲਓ ਜੀ ਮੰਗਣਾ, ਮੰਗੀ ਜਾਂਦਾ, ਕੁਝ ਸਮਾਂ ਮੰਗਿਆ ਨਹੀਂ ਮਿਲਿਆ ਚਲਾ ਗਿਆ। ਕਿਸੇ ਵਿੱਚ ਦੂਜਾ ਗੁਣ ਆ ਜਾਂਦਾ, ਢੀਠ ਬਣ ਕੇ ਬਹਿ ਜਾਂਦਾ, ਇਤਨਾ ਢੀਠ ਬਣ ਗਿਆ ਕਿ ਮੰਗੀ ਜਾ ਰਿਹਾ ਨਹੀਂ ਮਿਲਿਆ, ਉਹ ਵੀ ਚਲਾ ਗਿਆ। ਤੀਸਰਾ ਗੁਣ ਅਸੀਂ ਗ੍ਰਹਿਣ ਨਹੀਂ ਕਰਦੇ।

ਵਿਚਾਰ ਕਰ, ਉਹਦੇ ਵਿੱਚ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ

ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮੱਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ।

ਰਸਨਾ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆਂ ਤੇ ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ ਨਰਕ ਵੀ ਨਿੰਦ ਦਿੱਤੇ ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ ਉਹ ਸੁਭਾਏਮਾਨ ਨਹੀਂ ਹੋਵੇਗਾ ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ ਨੱਚੇਗਾ ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ ਬਈ। ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ ਹੈ, ਉਸਦਾ ਆਨੰਦ ਵੇਖਣਾ ਚਾਹੁੰਦਾ ਹੈ ਤਾਂ ਫਿਰ ਮਿਹਨਤ ਕਰਨੀ ਪਵੇਗੀ ਬਾਈ, ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿ ਬੇ ਕੋ ਸੋਭਾ ਨੇ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਦੀ। ਜੇ ਤੁਠਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਦੀਵਾਨ ਸਜਿਆ ਹੋਇਆ, ਨਾਮ ਦੇ ਵਿਹਾਜਨ ਲਈ ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ ਬਈ ਚਰਨਾਂ ਦੀ ਪ੍ਰਾਪਤੀ ਹੋ ਗਈ ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ ਅਸੀਂ ਸੋਚ ਨਹੀਂ ਸਕਦੇ, ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ ਪਰ ਉਸ ਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ ਕਹਿਣ ਲੱਗੇ ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣਾ, ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ
ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ

ਨੂੰ ਮਿੱਠੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀ ਹੈ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ ਇਸ ਲਈ ਮਾਈ ਚਰਨ ਗੁਰ ਮਿੱਠੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ ਪ੍ਰਸ਼ਾਦੇ ਦਾ ਟਾਈਮ ਹੈ ਪ੍ਰਸ਼ਾਦਾ ਤਿਆਰ ਹੋ ਗਿਆ ਆ ਕੇ ਛਕ ਲੈਣ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ ਉਹ ਕਦੇ ਨਹੀਂ ਸੌਂਦਾ ਨਿਰੰਕਾਰ ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ ਉਪਰ ਚਦਰਾ ਪਾਇਆ ਹੋਇਆ ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਚਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ ਬ੍ਰਹਮ ਗਿਆਨ ਹੋ ਗਿਆ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾਂ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ ਕੁੰਭਰ ਕੇਰੀ ਵਿੱਚ ਫਸ ਗਿਆ ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਠਾਨ ਹੋਏ ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ ਮਾਂ ਜੀ ਤੁਸੀਂ ਰੋ ਰਹੇ ਹੋ ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ ਵਿਹਲਾ ਹੈ ਪਤਾ ਨਹੀਂ ਇਸ ਨੂੰ ਕੀ ਹੋਇਆ ਪਤਾ ਨਹੀਂ ਕੀ ਚਮੜਿਆ ਹੋਇਆ ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ ਇਹ ਚੱਲੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ ਕੋਈ ਦੂਸਰਾ ਪਾਸਦਾ ਨਹੀਂ ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ ਸਿਰਫ ਆਪ ਹੀ ਨਹੀਂ ਤਰੀ ਕੁੱਲ ਹੀ ਨਹੀਂ ਤਰੀ ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ ਇਸ ਲਈ ਇਹੀ ਅਰਦਾਸ ਕਰੀ ਦੀ ਹੈ ਦਾਤਾ ਰੱਖ ਚਰਨਾਂ ਦੇ ਕੋਲ
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

ਤੇ ਜੇ ਇਤਨੇ ਇਤਨੇ ਸਾਲ ਬਿਤਾ ਚੁੱਕੇ ਹਨ ਤੇ ਕੀ ਕਦੀ ਅਸੀਂ ਆਪਣੇ ਸਰੀਰ ਬਾਰੇ ਸੋਚਿਆ ਕਿ ਕਦੀ ਕਿਸੇ ਨੇ ਆਪਣੀ ਜ਼ੁਬਾਨ ਬਾਰੇ ਸੋਚਿਆ? ਅਗਰ ਪਰਮਾਤਮਾ ਨੇ ਸਾਨੂੰ ਜ਼ੁਬਾਨ ਨਾ ਦਿੱਤੀ ਹੁੰਦੀ ਤੇ ਸਾਡਾ ਜੀਵਨ ਕਿਹੋ ਜਿਹਾ ਹੁੰਦਾ? ਧਨ ਦੌਲਤ ਸੁੱਖ ਦੇ ਸਮਾਨ ਕਿਤਨੇ ਵੀ ਹੋਣ, ਰੰਗ ਰੂਪ ਸਭ ਕੁਝ ਹੋਵੇ, ਪਰ ਜੇ ਜ਼ੁਬਾਨ ਨਹੀਂ।

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰੱਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰੱਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ।

ਹੁਣ ਸ਼ਬਦ ਸੁਣਿਆ ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਝਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਆ ਕਿਤਨੀ ਬੁਰਿਆਈ ਕਰਦੇ ਆ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ।

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ

ਜਿਹੜਾ ਆਪਣੀ ਰਸਨਾ ਦੇ ਨਾਲ ਸਿਮਰਨ ਨਹੀਂ ਕਰੇਗਾ ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆ ਰਹੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

ਆਪਣੀ ਜ਼ਬਾਨ ਨੂੰ ਸਮਝਾਈਏ ਐ ਰਸ਼ਨਾ ਜੇ ਗੁਰੂ ਮਹਾਂਪੁਰਸ਼ ਉਹ ਕਹਿੰਦੇ ਨੇ ਅਕਾਲ ਪੁਰਖ ਸਰੀਰ ਦੇ ਜਿਤਨੇ ਰੋਮ ਨੇ ਇਹਨਾਂ ਨੂੰ

ਇਹ ਪ੍ਰਣ ਤੂੰ ਕਦੋਂ ਦਾ ਕੀਤਾ ਕਿ ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ? ਵਾਲਮੀਕ ਕਹਿਣ ਲੱਗੇ, ਇੱਕ ਦਿਨ ਮੈਂ ਇੱਕ ਗੱਭਰੂ ਨੌਜਵਾਨ ਮਾਰਿਆ, ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ, ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ। ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ, ਮਾਂ ਐਡਾ ਸੋਹਣਾ ਮੈਂ ਜਵਾਨ

ਕੌਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤਨੀਆਂ ਮੱਛੀਆਂ ਲੈ ਕੇ ਆਈ ਹਾਂ, ਤੂੰ ਇੱਕ ਜਾਨ ਲਈ ਇੱਥੇ ਤੇ ਕਿੰਨੀਆਂ ਜਾਨਾਂ ਕਿਸਨੇ ਲਈਆਂ। ਨਾ ਕੋਈ ਪੁੰਨ ਹੈ ਤੇ ਨਾ ਕੋਈ ਬਾਪ, ਬਸ ਮਾਂ ਦੀ ਇਹ ਗੱਲ ਪੱਲੇ ਬੰਨ ਲਈ। ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲ ਕੁਝ ਮਿਲੇ ਭਾਵੇਂ

ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਆ ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲਵੀਰ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ? ਤੇ ਮਾਂ ਨੇ ਕਿਹਾ, ਬੇਟਾ ਪਹਿਲੀ ਗੱਲ

ਨਰਕ ਦਾ ਨਜ਼ਾਰਾ ਵੀ ਦਿਖਾਇਆ ਸੀ। ਕਹਿਣ ਲੱਗਾ ਮਾਂ, ਨਰਕ ਵੀ ਹੈ, ਸਵਰਗ ਵੀ ਹੈ, ਪਾਪ ਵੀ ਹੈ, ਪੁੰਨ ਵੀ ਹੈ, ਪਰ ਤੂੰ ਇਹ ਦੱਸ ਅੰਤ ਵੇਲੇ ਮੇਰੀ ਸਹਾਇਤਾ ਕਰੇਂਗੀ। ਤੇ ਮਾਂ ਨੇ ਕਿਹਾ, ਬੇਟਾ ਮੈਂ ਤੈਨੂੰ ਪਾਲਿਆ, ਤੈਨੂੰ ਜਨਮ ਦਿੱਤਾ, ਤੇਰਾ ਫਰਜ਼ ਹੈ ਮੇਰੀ ਸੇਵਾ ਕਰਨੀ, ਤੂੰ ਹੁਣ ਮੈਨੂੰ ਖਵਾ

ਭਾਵੇਂ ਨੇਕੀ ਦੀ ਕਮਾਈ ਲਿਆ ਪਰ ਅੰਤ ਵੇਲੇ ਮੈਂ ਤੇਰੀ ਸਹਾਇਤਾ ਨਹੀਂ ਕਰ ਸਕਿਆ। ਘਰਵਾਲੀ ਨੂੰ ਪੁੱਛਿਆ, ਭਲੀਏ ਲੋਕੇ ਤੁਹਾਡੇ ਵਾਸਤੇ ਮੈਂ ਪਾਪ ਕਰਨਾ ਕਿ ਅੰਤ ਵੇਲੇ ਤੂੰ ਮੇਰੀ ਸਹਾਇਤਾ ਕਰੀ। ਸਾਧ ਸੰਗਤ, ਘਰਵਾਲੀ ਨੇ ਵੀ ਇਹੋ ਗੱਲ ਕਹੀ, ਮੇਰੇ ਮਾਤਾ ਪਿਤਾ ਨੇ ਤੁਹਾਡੇ ਲੜ ਲਾਇਆ, ਤੁਹਾਡਾ ਫਰਜ਼ ਹੈ ਮੇਰੀ ਪਾਲਣਾ ਕਰਨੀ। ਇੱਥੇ ਦੁੱਖ ਸੁੱਖ ਵਿੱਚ ਮੈਂ ਤੁਹਾਡੇ ਨਾਲ ਹਾਂ, ਪਰ ਜਦ ਉਸ ਦਰਗਾਹ ਦੇ ਵਿੱਚ ਲਿਖਾ ਹੋਵੇਗਾ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਘਰ ਵਿੱਚ ਪੁੱਛਣ ਘੱਲਿਆ, ਅੰਤ ਅਕਾਲ ਹੈ ਹੋਏ ਆ ਸਾਰਾ। ਘਰ ਵਿੱਚ ਮਹਾਂਪੁਰਸ਼ਾਂ ਨੇ ਭੇਜਿਆ, ਜਾ ਪੁੱਛ ਕੇ ਆ, ਅੰਤ ਵੇਲੇ ਕੋਈ ਸਹਾਇਤਾ।

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ ਅੱਜ ਉਨ੍ਹਾਂ ਨੇ ਕਹਿ ਦਿੱਤਾ ਹੈ

ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਵਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ।

ਪੰਡਤਾਂ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪ ਧਰਮ ਦੇ ਬਾਗ ਦੇ ਮਾਲੀ। ਉਸ ਵਕਤ ਬਾਗ ਕਿਹੜਾ ਸੀ? ਸਮੁੱਚਾ ਸਾਰਾ ਹਿੰਦੁਸਤਾਨ ਤੇ ਮਾਲੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ। ਉਹਨਾਂ ਨੇ ਕੈਸੀ ਪ੍ਰਤਪਾਲਣਾ, ਕੈਸੀ ਰਕਸ਼ਾ ਕੀਤੀ ਕਿ ਹੈ ਧਰਮ ਕੇ ਬਾਗ ਕੇ ਆਪ ਮਾਲੀ, ਕਾਹੀ ਧਰਮ ਕੀ ਟੂਟ।